0: ਸਾਧ ਵੱਡਾ
1: ਬੌੜੀ ਸਤਿਗੁਰ ਵੱਡਾ ਕਰਸਲ ਆਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤੋਂ ਲਵਰੀ ਆਈਆ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਤੋਂ ਮਸਤਕ ਹੱਥ ਧਰ ਵਿੱਚ ਮਾਰ ਲੀਆਂ ਵਰਿਆਈਆਂ ਸਹਿਤ ਫੈਲਾਉਣ ਪਾਈਆਂ ਸਹਿਤ ਫੈਲਾਉਣ ਪਾਈਆਂ
0: ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤਨ

ਸਲੋਕ ਮਹਲਾ ਪਹਿਲਾ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਆਪਣ ਸਲੋਕ ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨ ਚਰੈ ਬਿਨਾ ਵੇ ਰਸ ਖਾਏ ਨਾਨਕ ਕਿਵੇਂ ਜਾਣੀਐ ਜਿਤ ਮੁਖ ਥੁੱਕਾਂ ਪਏ।

0: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟਿਆ ਮਥੁਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ ਤਿੰਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁਬੀ ਕਰ ਜਾਹੀ ਪਰਵਾਹ ਨਾਹੀ ਕਿਸੇ ਕਰੀ ਬਾ ਸੱਚੇ ਨਾ ਦਰਬਾਰ ਖਰਚ ਮੰਗਾ ਜਬੇ ਦੇ ਤਾਂ ਕਾਹੀ ਲਿਖਾ ਪੀੜ ਛੁੱਟੇ ਨਾਨਕ ਜਿਉਂ ਤੇਲ ਪਾਉੜੀ ਅਤੇ ਹੀ ਕਰਨਾ।

ਪੌੜੀਆਂ ਪੇ ਹੀ ਕਰਨਾ ਕਿਉਂ ਗਲਾ ਪੇ ਹੀ ਤਾਂ ਧਾਰੀ ਹੈ ਜਿੰਗ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੁਛ ਮਨੋ ਸਾਰੀ ਹੈ ਆਪਣਾ ਤੀ ਆਪਣਾ ਆਪੇ ਹੀ ਕਾਸ਼ ਵਾਰੀ ਹੈ ਆਪੇ ਹੀ ਕਾਸ਼ ਵਾਰੀ ਹੈ।

0: ਨਾਨਕ ਆਸ਼ਕ ਕਾਂਡੀਏ ਸਦ ਹਿਰੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ ਕਿਉਂ ਨਾ ਆਖੀਐ ਜੇ ਲਿਖੈ ਵਰਤੀ ਸੋਈ ਮਹਲਾ ਦੂਜਾ
1: ਸਾਮ ਗਾਲ ਦੂਈ ਕਰੇ ਮੁੰਡੇ ਕੁੱਠਾ ਜਾਏ।

0: ਸੇਵਿਆ ਪਾਈ ਸੋ ਸਾਇੰਸ ਦਾ ਸੰਭਾਲੀਏ ਜਿਤ ਕੀਤਾ ਪਾਈ ਆਪਣਾ ਸਰਭਾਗ ਨੀ ਕਿਉਂ ਕਾਲੀਏ ਮੰਦਾ ਕਿ ਚੀਜ਼ ਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ ਪਿਛਲਾ ਹੈ ਉੱਪਰ ਕਾਲੀਏ
1: ਜਿੰਨੀ ਗੁਰਮੁਖ ਨਾਮ ਤੇ ਆਇਆ ਸਭ

0: ਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਆਪ ਸੁਣਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂਕਸ਼ ਪਾਏ ਮਾਨ ਨਾਨ ਕਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾ ਮਹਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ ਬੀਜੈ ਬੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਮਹਲਾ ਦੂਜਾ
1: ਨਾਲਿਆਂ ਨੀ ਦੋਸਤੀ ਕਦੇ ਨਾ ਆਵੇ ਰਾਸ ਚਿਹਾ ਜਾਣੇ ਤੇ ਹੋਵਤੈ ਵੇਖੋ ਕੋ ਨਿਰਦਾਸ ਵਸਤੂ ਅੰਦਰ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਕੁਨਾ ਚਲੇ ਕਈ ਮਣੇ ਅਰਦਾਸ ਕੂਕ ਮਾਰੇ ਕੂੜੋ ਹੋਏ ਨਾਨਕ ਸਤਿਗੁਰਦਾਸ ਮਹਲਾ ਦੂਜਾ ਨਾਲਿਆਂ ਨੀ ਦੋਸਤੀ ਉਡਾਰੂ ਸਿਓ ਨੇ ਪਾਣੀ ਅੰਦਰ ਲਿਖ ਜਾ ਮਹਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਕਤੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕ ਲੱਗ ਚੱਕਰੀ ਤੇ ਚੱਲੇ ਖਸਮੇ ਪਾਏ ਹਰਮਤ ਸੋ ਅਗਲੀ ਬਰਾਬਰੀ ਵੈਰ ਤੇ ਅੰਦਰ ਪਾਏ ਵਜੂਗਾ ਅਗਲਾ ਵਜੂ ਪਾਣਾ ਖਾਏ ਜਿਸਮਤ ਕਟਾਉਣਾ
2: ਪੌੜੀ ਚੱਕਰ ਲੱਗੇ ਚਰਖੀ ਜੇ ਚੱਲੇ ਖਸਮੇ ਪਾਏ ਗੁਰਮਤ ਕਿਸਨੋ ਅਗਲੀ ਹੋ ਜੋ ਬਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾ ਵਜੋ ਗਵਾਏ ਅਗਲਾ ਮੁਹਿੰਮ ਪਾਣਾ ਖਾਏ ਜਿਸ ਦਲਤਾ ਖਾਉਣਾ ਦਿਸ ਕਹੀਆ ਸਭ ਨਾਲ ਚੱਲੀ ਨਾਲ

0: ਸਲੋਕ ਮਹਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ
1: ਇੱਕ ਨਹੀਂ ਚੱਕ ਜਿੱਥੇ ਮੁਖ ਸੁਣਾ ਜਾਏ ਨਾਨਕ ਸਿਰ ਕੰਢੀ ਹੈ ਜਿਸੇ ਤਿਖਸਮ ਸਮਾਏ ਪੌੜੀ ਨਾਨਕ ਕੰਟਣਾ ਜਾ।

0: ਆਪੇ ਭਾਂਡੇ ਸਾਜੀਆਂ ਨਾ ਆਪੇ ਪੂਰਨ ਦੇ ਇੱਕ ਨੀ ਦੁਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨੇ ਆਲੀ ਪੈਸਵਨ ਇੱਕ ਉੱਪਰ ਰਹਿਣ ਖਰੇ ਦਿਨਾ ਸਵਾਰੇ ਨਾਨਕਾ ਜਿਨ ਕਾ ਨਦਰ ਕਰੇ ਮਹੱਲਾ ਦੂਜਾ
1: ਸਾਜੀ ਕਰੇ ਆ ਜੈ ਵੀ ਰੱਖਿਆ ਜੰਤੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਿਤ ਸਮਾਰ ਸਾਈ ਕਰ ਕਮਾਵਲੀ ਤੁਰ ਛੋਟੀ ਤਿੰਨਾ ਪਾਰ, ਨਾਨਕੇ ਕੀ ਬਾਹਰੀ ਉਰਦੂ ਦੀ ਨਾਹੀ ਜਾਏ, ਸੋ ਕਰੇ ਕਿਸਰ ਜਾਏ ਸੋ ਕਰੇ ਕਿਸਰ ਜਾਏ ਸੋ।

ਅੱਜ ਤੁਸੀਂ ਸਮਾਰਟ ਫੋਨ ਮਾਰੇ ਸੋ ਸੁਫੀਆਨਾ ਕਲਾਮ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਇਸ ਦੇ ਨਾਲ ਹੀ ਸਾਡੀ ਏਆਈਆਰ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਇੱਥੇ ਖਤਮ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

अहम हुए अनिमेश ओ ब्लॉक सही है उन्हें तो वंज के बै उठा तो स्ट्राइड कर गहन असा वार्म अप इथा करे सु इथा तो वार्म अप सही हो सी एक दूजे दी हेल्प करें दे हां एक दूजे दी हेल्प करें दे हां तो दूजा भी इम्प्रूव करें दा है असा भी इम्प्रूव करें दे हां तो दोस्ती भी चाहिए दी है पर सर असा ग्राउंड दे बाहर हां कंपटीशन दे बाहर हां तो असा दोस्त हां जदों असा ग्राउंड विच लगे वेंदे हां तो एक दूजे दे कंपीटीटर थी वेंदे हां तो यह थींदा है कि मैं इंदे ते फास्ट बचसा तो मैं इंदे ते फास्ट बचसा प्रधानमंत्री देखो तुसा लोगों ने जड़ी स्पर्धा की है इन्हां उद्देश दा मान वधावण वास्ते की है देश को भविष्य विच ही जगह ते पहुंचावण वास्ते की है अते एक पॉजिटिव स्पिरिट नाल की है अते मैं समझदा हां कि तुसा दा ए जेड़ा स्पोर्ट्समैन स्पिरिट है खेडना भी है एक दूजे को चुनौती भी देनी है अते फिर अगू निकलण वास्ते कोशिश करनी है अते फिर अगू वञण वास्ते एक दूजे की मदद करनी है ए अद्भुत काम किया है तुसा लोगों ने मेरी तरफ तो तुसा को बहु बहु बधाई मेरी बहु बहु शुभकामनावां अते तुसा देश दा नां भी रोशन करे सो मेरे को पूरा विश्वास है तुसा इवें ही मेहनत करेंदे रासो बहु प्रगति होसी बहु बहु शुभकामनावां मेरी गोविंदर वीर अनिमेश शुक्रिया सर शुक्रिया तुसाडा प्रधानमंत्री बहु बहु धन्यवाद मेरे प्यारे देशवासियों हुण वेले देश दे ज्यादातर हिस्सों विच बहु गर्मी पैंदी पई है तेज धुप गर्म हवावां इंजे मौसम विच अपना ध्यान रखना बहु जरूरी है पानी पीते रहो धूप विच जे निकलना ही पावे तो थोड़ा संभल के निकलो हिंद दिशा विच सरकार दे अलहदा अलहदा डिपार्टमेंट्स ने जेड़ियां गाइडलाइंस जारी कीतियां हैं ओ भी भूलो कहना साथियों असाड़े इथा गर्मी नाल लड़न दा तरीका कई बार रसोई विच भी मिलदा है तुसा भी डिठा होसी जिवे जिवे गर्मी वधदी है तिवे तिवे घर दी रसोई दा स्वाद बदल वेंदा है रसोई दा प्रकार बदल वेंदा है किथे मटके दा पानी निकल आंदा है किथे दही जमण लग पेंदे तां किथे कच्चे आम उबलण लग पेंदे हैं अते फिर शुरू थींदा है देसी पेय दा दौर देसी पेय नाल तुसा भी परिचित हो जे तुसा उत्तर भारत विच वंशो तां काफी जगह तुसा को मिलसी आम पन्ना कच्चे आम दा स्वाद अते गर्मी तो राहत भी पंजाब हरियाणा वंजो तां लस्सी मिलवेसी वड्डे गलास वाली लस्सी राजस्थान अते गुजरात विच छाछ जिवे हर खाने दा साथी बन वेंदी है अते बिहार झारखंड पूर्वी उत्तर प्रदेश विच सत्तू दा शरबत उन्हीं तां राह नहीं क्या है पेट भी भरे ताकत भी दे कोंकण अते गोवा विच कोकम शरबत सोल कढ़ी दक्षिण भारत विच पानकम नीरमोर संबारम अते ओडिशा विच बेल पाना ओ सिर्फ पेय नहीं भारत दे अलहदा अलहदा इलाकियां दी परंपरा दा हिस्सा है अते हिंदे विच एक भारत श्रेष्ठ भारत दी भावना दी झलक भी मिलदी है अते हे गल जरूर ध्यान रखे सो इंदे विचों ज्यादातर चीजा असाडी अपनी रसोई तो निकलिया हैं असाडे खेत खलिहान तो निकलिया हैं कोई वड्डी ब्रांडिंग नहीं है लेकिन पीढ़ियां दा अनुभव इंदे विच समाया हुआ है तुसा भी गर्मी दे दौरान देसी पेय जलों दा खूब आनंद गिनो साथियों गर्मी आंदे ही एक होर चर्चा हर घर विच शुरू थी मिली है अते ओ है अंब अंब आम चर्चा दा विषय हुंदा है भारत विच शायद ही कोई घर होसी जित्थां गर्मियां विच अंब दी वालना थींदी होवे हर इलाके दा अपना अंब अपना स्वाद अपनी खुशबू महाराष्ट्र अते कोंकण दा हापुस एल्फेंसो गुजरात दा केसर इह तां आमरस दी जान है उत्तर प्रदेश दा दशहरी अते मेरी काशी दा लंगड़ा ओवे लंगड़ा आम दी एक खास गल थींदी है पकण दे बाद भी हुंदा रंग कई वारी हरा ही रहंदा है बिहार दा जरदालू जिंदी खुशबू दूर तो पिछाण विच आ वंजे चौसा मालदा हर माह दे नाल लोकां दी यादां जुड़िया होया है दक्षिण भारत वंजो तबंगन पल्ली तोतापुरी नीलम मंगोवा बंगाल दा हिमसागर ओडिशा अते आंध्र प्रदेश दा सुवर्ण रेखा यानी जगह बदलदी है आम दा रूप रंग अते हुण दा स्वाद भी बदल वेंदे अते साथियों अंब दी ए यात्रा हुण गांव तो ग्लोबल मार्केट तक भी पहुंचदी पई है अज मन दी गल दे माध्यम नाल मैं अंब दी पैदावार नाल जुड़े अपने किसान भाई बहना दी प्रशंसा करे सा तुसा देश दी कृषि अर्थव्यवस्था वास्ते आम किसान कहनी बहु विशेष हो इवें ही छाए रहो साथियों गर्मी दे इन्हां दिनां विच इवें तां स्कूल दी छुट्टियां थींदियां हैं लेकिन मैं एक इंगी क्लास दी गल करे सा जिहदे विच तुसा दा एडमिशन करवावण दा मन करवे सी
ਸਾਥੀਓ ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਜਵਾਨ ਵੀ ਅਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ ਅਤੇ ਸਭ ਤੋਂ ਰੋਚਕ ਗੱਲ ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ ਇਹ ਕੋਈ ਕਹਾਣੀ ਨਹੀਂ ਹੈ, ਇਹ ਸੱਚਾ ਪ੍ਰਯਾਸ ਹੈ। ਕੇਰਲਮ ਦੇ ਆਲੂਆ ਵਿੱਚ ਸਾਜੀ ਵਾਲਾ ਸ਼ੇਰਿਲ ਜੀ ਇਹਦਾ ਹੀ ਇੱਕ ਸਵਿਮਿੰਗ ਕਲੱਬ ਚੱਲੇ ਪਏ ਹਨ। ਅੱਜ ਤੱਕ 15,000 ਤੋਂ ਵੱਧ ਲੋਕ ਇੱਥਾਂ ਤੈਰਨਾ ਸਿੱਖ ਚੁੱਕੇ ਹਨ। ਸਾਜੀ ਜੀ ਨੇ ਦਿਵਿਆਂਗ ਵਾਲਿਆਂ ਕੋ ਵੀ ਸਵਿਮਿੰਗ ਸਿਖਾਈ ਹੈ। ਹੁਣ ਪ੍ਰਯਾਸ ਦੇ ਪਛੋਕੇ ਇੱਕ ਪੀੜਿਆ ਵੀ ਛਿਪੀ ਹੈ। ਕੁਝ ਵਰਸ਼ ਪਹਿਲੇ ਇੱਕ ਨੌਕਾ ਹਾਦਸੇ ਵਿੱਚ ਕਈ ਛਾਤਰਾਂ ਦੀ ਮ੍ਰਿਤਿਉ ਥੀ ਗਈ ਹੈ। ਹੁਣ ਘਟਨਾ ਨੇ ਸਾਜੀ ਜੀ ਕੋ ਅੰਦਰੋਂ ਤੱਕ ਝੰਕੋੜ ਦਿੱਤਾ। ਉਹਨਾਂ ਸੋਚਿਆ ਜੇ ਬੱਚਿਆਂ ਕੋ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਪੈਂਦੀਆਂ। ਬਸ ਇੱਥੇ ਤੋਂ ਸ਼ੁਰੂ ਥਿਆ ਉਹਨਾਂ ਦਾ ਇਹ ਅਭਿਆਨ। ਸਾਥੀਓ ਸਾਜੀ ਵਾਲਾ ਸ਼ੇਰਿਲ ਜੀ ਦਾ ਜੀਵਨ ਅਸਾਂ ਕੋ ਇੱਕ ਬਹੁਤ ਵੱਡੀ ਸੀਖ ਦਿੰਦਾ ਹੈ। ਸੇਵਾ ਕਰਨ ਵਾਸਤੇ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਥੀਂਦਾ ਹੈ ਇੱਕ ਚੰਗਾ ਇਰਾਦਾ ਅਤੇ ਲਗਾਤਾਰ ਕੀਤਾ ਗਿਆ ਪ੍ਰਯਾਸ। ਇਨ੍ਹਾਂ ਦੇ ਦਮ ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਵ ਆਣਾ ਬਣ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨਾਂ ਮੇ ਕੋ ਯੂਰੋਪ ਦੇ ਨੀਦਰਲੈਂਡ ਵੰਜਣ ਦਾ ਅਵਸਰ ਮਿਲਿਆ। ਉੱਥੇ ਮੈਂ ਕਈ ਮੀਟਿੰਗ ਵਿੱਚ ਸ਼ਾਮਲ ਥਿਆ। ਇਸ ਦੌਰਾਨ ਇੱਕ ਇੰਝਾ ਝਟ ਆਇਆ ਜਿਹਦੇ ਵਿੱਚ ਹਰ ਭਾਰਤੀ ਕੋ ਗਰਵ ਨਾਲ ਭਰ ਲਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਚੋਲਾ ਕਾਲ ਦੀ ਪ੍ਰਾਚੀਨ ਤਾਮਰ ਪੱਟਿਕਾਵਾਂ ਭਾਰਤ ਕੋ ਸੌਂਪੀ ਗਈ। ਹੁਣ ਕਾਰਜਕ੍ਰਮ ਵਿੱਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਹਨ। ਇਨ੍ਹਾਂ ਤਾਮਰ ਪੱਟਿਕਾਵਾਂ ਕੋ ਗਹਿਣ ਕੇ ਮੇ ਕੋ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਹਨ। ਲੋਕ ਖੁਸ਼ੀ ਜਤਾ ਰਹੇ ਹਨ, ਗਰਵ ਵਿਅਕਤ ਕਰ ਰਹੇ ਹਨ। ਦੁਨੀਆਂ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਹਦੇ ਕੋ ਗਹਿਣ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ ਇਨ੍ਹਾਂ ਤਾਮਰ ਪੱਟਿਕਾਵਾਂ ਕੋ ਗਹਿਣ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਹੁਣ ਵਾਸਤੇ ਅੱਜ ਮੈਂ ਇਹਦੇ ਨਾਲ ਜੁੜੀ ਕੁਝ ਗੱਲਾਂ ਤੁਸਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਹਦੇ ਵਿੱਚ ਇੱਕ ਵੀ ਵੱਡੀ ਅਤੇ ਤ੍ਰੈ ਛੋਟੀ ਤਾਮਰ ਪੱਟਿਕਾਵਾਂ ਹਨ। ਇਹ ਮੁੱਖ ਰੂਪ ਨਾਲ ਰਾਜਾ ਰਾਜੇਂਦਰ ਚੋਲਾ ਪ੍ਰਥਮ ਦੁਆਰਾ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜਿਆ ਹਨ। ਇਹਦੇ ਵਿੱਚ ਅਨਾਈ ਮੰਗਲਮ ਗਾਂਵ ਕੋ ਇੱਕ ਬੋਧ ਵਿਹਾਰ ਕੋ ਦਾਨ ਦੇਣ ਦਾ ਉਲੇਖ ਹੈ। ਇਨ੍ਹਾਂ ਤਾਮਰ ਪੱਟਿਕਾਵਾਂ ਵਿੱਚ ਚੋਲਾ ਵੰਸ਼ ਦੀ ਉਪਲਬਧੀਆਂ ਦਾ ਵੀ ਵਰਣਨ ਮਿਲਦਾ ਹੈ। ਇਹਦੇ ਨਾਲ ਪਤਾ ਚੱਲਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿਤਨੀ ਮਜ਼ਬੂਤ ਹੈ। ਦੱਖਣ ਪੂਰਵ ਏਸ਼ੀਆ ਦੇ ਦੇਸ਼ਾਂ ਦੇ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਹਦੇ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਅਤੇ ਸੰਸਕ੍ਰਿਤੀ ਤੇ ਅਸਾਂ ਸਭੇ ਕੋ ਬਹੁ ਗਰਵ ਹੈ। ਸਾਥੀਓ ਸਾਡੀ ਸਰਕਾਰ ਭਾਰਤ ਦੀ ਇੰਝੀਆਂ ਅਮੁੱਲੇ ਧਰੋਹਰਾਂ ਦੇ ਸੰਰਕਸ਼ਣ ਵਾਸਤੇ ਲਗਾਤਾਰ ਪ੍ਰਯਾਸ ਕਰੇਂਦੀ ਪਈ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਥਈ ਹੈ। ਇੱਥੋਂ ਤ੍ਰੈ ਦੁਰਲਭ ਤਾਮਰ ਪੱਟਿਕਾਵਾਂ ਮਿਲੀਆਂ ਹਨ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਿਰਸ਼ੀ ਬਾਲਾਰਜੁਨ ਦੇ ਸ਼ਾਸਨ ਕਾਲ ਨਾਲ ਜੁੜੀ ਮੰਨੀ ਲੈਂਦੀ ਪਈ ਹੈ। ਵਿਸ਼ੇਸ਼ਜ੍ਞ ਮੰਨਦੇ ਹਨ ਕਿ ਇਹ ਇਨਸਕ੍ਰਿਪਸ਼ਨ 6ਵੀਂ-7ਵੀਂ ਸਦੀ ਦੇ ਹਨ, ਯਾਨੀ 1400-1500 ਸਾਲ ਪੁਰਾਣੇ। ਇਹ ਤਾਮਰ ਪੱਟਿਕਾਵਾਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀ ਹੋਇਆ ਹਨ। ਇਹਦੇ ਨਾਲ ਹੁਣ ਵੇਲੇ ਦੀ ਸ਼ਾਸਨ ਵਿਵਸਥਾ, ਧਰਮ ਅਤੇ ਸੰਸਕ੍ਰਿਤੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ ਅਸਾਂ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਕੋ ਗਹਿਣ ਕੇ ਹਮੇਸ਼ਾ ਖਾਸ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਹਨ। ਇੱਥਾਂ ਅਦਭੁਤ ਮੈਥਮੈਟੀਕਲ ਡਿਸਕਵਰੀਜ਼ ਥੀਆ ਹਨ। ਨੈਵੀਗੇਸ਼ਨ ਹੋਵੇ, ਪੰਚਾਗ ਹੋਵੇ ਜਾਂ ਸਾਡੇ ਪਰਵ ਤਿਉਹਾਰ, ਇਹ ਸਭੇ ਦਾ ਸੰਬੰਧ ਅਸਮਾਨ ਅਤੇ ਤਾਰਿਆਂ ਨਾਲ ਰਿਹਾ ਹੈ। ਸਾਡੇ ਇੱਥਾਂ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਕੁਤੂਹਲ ਜਗਾਇਆ ਹੈ, ਹੁਣ ਕੋ ਐਕਸਪਲੋਰੇਸ਼ਨ ਵਾਸਤੇ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਯੁਵਾਵਾਂ ਵਿੱਚ ਵੀ ਹੁਣੇ ਕੋ ਗਿਣ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸਾਂ ਵੀ ਦੇਖਦੇ ਹੋ ਸੋ ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬਸ ਤੇਜ਼ੀ ਨਾਲ ਲੋਕਪ੍ਰਿਯ ਥੀਂਦੇ ਪਏ ਹਨ। ਵੱਡੇ ਸ਼ਹਿਰਾਂ ਤੋਂ ਗਹਿਣ ਕੇ ਨਿੱਕੇ ਕਸਬਿਆਂ ਤੱਕ, ਸਕੂਲਾਂ ਤੋਂ ਗਹਿਣ ਕੇ ਪਾਰਕਾਂ ਤੱਕ ਇਨ੍ਹਾਂ ਦੀ ਗਤੀਵਿਧੀਆਂ ਦਿਖਾਈ ਦਿੰਦੀਆਂ ਹਨ। ਮੈਨੂੰ ਬੈਂਗਲੌਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਇੱਥਾਂ ਆਬਜ਼ਰਵੇਸ਼ਨਲ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ। ਇਹ ਸੰਸਥਾ ਨੇ ਦੇਹਾਤੀ ਇਲਾਕਿਆਂ ਵਿੱਚ ਐਸਟ੍ਰੋਨੋਮੀ ਨੂੰ ਲੋਕਪ੍ਰਿਯ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਂ ਦੀ ਇੱਕ ਟੀਮ ਨੇ 3 ਘੰਟੇ ਦਾ ਇੱਕ ਬਹੁ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ ਰਾਤ ਵਿੱਚ ਤਾਰਿਆਂ ਨੂੰ ਨਿਹਾਰਨਾ ਆਪਣੇ ਆਪ ਵਿੱਚ ਅਦਭੁਤ ਅਨੁਭਵ ਥੀਂਦਾ ਹੈ। ਐਸਟ੍ਰੋ ਕੇਰਲਾ ਨਾਂ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਸ ਅਤੇ ਵਰਕਸ਼ਾਪਸ ਆਯੋਜਿਤ ਕਰਦੀ ਹੈ। ਇੱਥੇ ਯੁਵਾ ਸਾਥੀ ਟੈਲੀਸਕੋਪ ਬਣਾਉਣ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨ ਸਿੱਖਦੇ ਹਨ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗਿਰ ਦੇ ਜੰਗਲਾਂ ਤੋਂ ਗਹਿਣ ਕੇ ਕੱਛ ਦੇ ਰਣ ਤੱਕ ਅਨੇਕ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਹਨ। ਜੋਤੀ ਵਿਰਧਾ ਪਰੀ ਸੰਸਥਾ ਵੀ ਐਸਟ੍ਰੋਨੋਮੀ ਦੀ ਸਭ ਤੋਂ ਪੁਰਾਣੀ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥਾਂ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਨਾਲ ਬੁੱਕਸ,
ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਵੀ ਸੁਵਿਧਾ ਵੀ ਹੈ। ਮੈਂ ਆਇਜ਼ੈਕ ਦਾ ਵੀ ਜ਼ਿਕਰ ਕਰਨਾ ਚਾਹਾਂ, ਇਹ ਇੱਕ ਸਟੂਡੈਂਟ ਲੀਡ ਨੈਸ਼ਨਲ ਵਾਈਡ ਨੈਟਵਰਕ ਹੈ ਜਿਹੜਾ ਐਸਟ੍ਰੋਨੋਮੀ ਅਤੇ ਐਸਟ੍ਰੋਫਿਜ਼ਿਕਸ ਕਲੱਬ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੋਬੀ

ਵਾਸਤੇ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਯੁਵਾਵਾਂ ਨੂੰ ਆਗਰਾ ਕਰੇ ਸਾਂ ਕਿ ਉਹ ਕੁਝ ਐਸਟ੍ਰੋਨੋਮੀ ਕਲੱਬ ਨਾਲ ਜ਼ਰੂਰ ਜੁੜਨ ਅਤੇ ਇਨ੍ਹਾਂ ਛੁੱਟੀਆਂ ਵਿੱਚ ਕੋਈ ਪਲੈਨੇਟੇਰੀਅਮ ਕੋ ਵੀ ਜ਼ਰੂਰ ਦੇਖਣ ਵੰਜਣ। ਸਾਥੀਓ, ਮਨ ਦੀ ਗੱਲ ਕਾਰਜਕ੍ਰਮ ਕੋ ਜਿਹੜੇ ਲੋਕ ਟੀਵੀ ਤੇ ਦੇਖ ਰਹੇ ਹਨ, ਮੈਂ ਉਹਨਾਂ ਕੋ ਆਖੇ ਸਾਂ ਕਿ ਇੱਕ ਵੀਡੀਓ ਜ਼ਰੂਰ ਦੇਖ ਸੋ। ਇਹ ਵੀਡੀਓ ਪਿਛਲੇ ਦਿਨਾਂ ਬਹੁਤ ਚਰਚਾ ਵਿੱਚ ਰਿਹਾ। ਇਹਦੇ ਵਿੱਚ ਕੁਝ ਲੋਕ ਬਹੁਤ ਧੈਰਿਆ ਨਾਲ, ਬਹੁਤ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਕੋ ਬਚਾਉਣ ਦੀ ਕੋਸ਼ਿਸ਼ ਕਰਨ ਦੇ ਪਏ ਹਨ। ਤੁਸਾਂ ਕੋ ਇਹ ਜਾਣ ਕੇ ਹੈਰਾਨੀ ਹੋ ਸੀ ਕਿ ਇਹ ਪੂਰੇ ਪ੍ਰਯਾਸ ਵਿੱਚ ਕਰੀਬ 13 ਘੰਟੇ ਲਗੇ ਅਤੇ ਆਖਿਰਕਾਰ ਉਹ ਡੋਲਫਿਨ ਬਚ ਗਈ। ਸਾਥੀਓ, ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ ਵਿੱਚ ਫਸ ਗਈ ਹੈ। ਇਸੇ ਵੇਲੇ ਨਮਾਮੀ ਗੰਗੇ ਅਭਿਆਨ ਦੇ ਤਹਿਤ ਇਹ ਐਂਬੂਲੈਂਸ ਉਹਦੇ ਵਾਸਤੇ ਉਮੀਦ ਬਣ ਕੇ ਪੁੱਜੀ। ਫਿਰ ਬਹੁਤ ਸਾਵਧਾਨੀ ਨਾਲ ਹੁਣ ਬਾਹਰ ਕੱਢਿਆ ਗਿਆ, ਉਹਦੀ ਜਾਂਚ ਕੀਤੀ ਗਈ, ਉਹਦਾ ਇਲਾਜ ਕੀਤਾ ਗਿਆ ਅਤੇ ਉਹਦੇ ਬਾਅਦ ਹੁਣ ਸੁਰੱਖਿਅਤ ਰਾਬਤੇ ਨਦੀ ਵਿੱਚ ਛੋੜ ਦਿੱਤਾ ਗਿਆ। ਇਸ ਤਰ੍ਹਾਂ ਨਾਲ ਆਖੇ ਤਾਂ ਇੱਕ ਜੀਵਨ ਫਿਰ ਆਪਣੇ ਘਰ ਵੱਲ ਮੁੜ ਗਿਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਹਦੇ ਕੋਲ ਇੱਕ ਚਲਦੇ ਫਿਰਦੇ ਹਸਪਤਾਲ ਵਾਂਗ ਤਿਆਰ ਕੀਤਾ ਗਿਆ ਹੈ। ਇਹਦੇ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸੁਵਿਧਾ ਹੈ, ਵਿਸ਼ੇਸ਼ ਸਟ੍ਰੈਚਰ ਹਨ, ਬਚਾਉ ਦੇ ਉਪਕਰਨ ਹਨ। ਯਾਨੀ ਜੇ ਕੋਈ ਡੋਲਫਿਨ ਘਾਇਲ ਥੀ ਵੰਜੇ, ਨਹਿਰ ਵਿੱਚ ਫਸ ਵੰਜੇ ਜਾਂ ਨਦੀ ਤੋਂ ਕੱਟ ਵੰਜੇ ਤਾਂ ਤੁਰੰਤ ਉਹਦੀ ਮਦਦ ਕੀਤੀ ਬਣ ਸਕਦੀ ਹੈ। ਸਾਥੀਓ, ਜਦੋਂ ਅਸਾਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸਾਂ ਸਿਰਫ ਇੱਕ ਪ੍ਰਜਾਤੀ ਨੂੰ ਨਹੀਂ ਬਚਾਉਂਦੇ, ਅਸਾਂ ਗੰਗਾ ਦੀ ਜੈਵ ਵਿਵਿਧਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਪ੍ਰਕਿਰਤੀ ਦੀ ਇੱਕ ਅਮੁੱਲ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਤੁਸਾਂ ਵਿੱਚੋਂ ਬਹੁਤ ਲੋਕਾਂ ਦੀਆਂ ਨਦੀ, ਤਲਾਬ ਜਾਂ ਕੂਏ ਦੀ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋ ਸਕਣ। ਕੁਝ ਕੁ ਤਲਾਬ ਵਿੱਚ ਤੈਰਨਾ ਯਾਦ ਹੋ ਸੀ, ਕੁਝ ਕੁ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕੁਝ ਕੁ ਉਸ ਮਿੱਟੀ ਦੀ ਖੁਸ਼ਬੂ ਯਾਦ ਹੋ ਸੀ। ਬਚਪਨ ਦੀਆਂ ਇੰਝੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸਿਆ ਰਹਿੰਦੀਆਂ ਹਨ। ਸਾਥੀਓ, ਇੰਝੀਆਂ ਹੀ ਯਾਦਾਂ ਨੂੰ ਬਚਾਉਣ ਦੀ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਗਾਂਵ ਦੀ ਮਨੋਰਮਾ ਨਦੀ ਨੂੰ ਦੇਖ ਕੇ ਬਹੁਤ ਦੁਖੀ ਥੀਂਦੇ ਹਨ, ਕਿਉਂਕਿ ਜਿਹੜੀ ਨਦੀ ਉਹਨਾਂ ਬਚਪਨ ਵਿੱਚ ਸਾਫ਼ ਅਤੇ ਜੀਵੰਤ ਡਿੱਠਾ ਹਾ, ਸਮਾਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਥੀਵਣ ਲੱਗ ਪਿਆ ਹਾ, ਗੰਦਗੀ ਵਧਦੀ ਚਲੀ ਵੇਂਦੀ ਪਈ ਹੈ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਸ਼ਿਕਾਇਤ ਕਹਿਣਾ ਕਰੇ ਸੂ, ਇੱਕ ਨਵੀਂ ਸ਼ੁਰੂਆਤ ਕਰੇ ਸੂ। ਸ਼ਿਕਾਇਤ ਕਹਿਣੀ ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਆਪਣੇ ਦੋਸਤਾਂ ਨੂੰ ਨਾਲ ਗਿੱਧਾ ਸਿਰਫ ਜਾਲ ਹਾ, ਫਾਵੜਾ ਹਾ, ਟੋਕਰੀ ਆਈ ਅਤੇ ਸਭ ਤੋਂ ਵੱਡੀ ਤਾਕਤ ਆਈ ਕੁਝ ਬਦਲਣ ਦਾ ਸੰਕਲਪ। ਇਹ ਯੁਵਾ ਨਦੀ ਵਿੱਚ ਉਤਰਦੇ ਹਨ, ਜਲ ਕੁੰਭੀ ਕੱਢੇ ਹਨ, ਪਲਾਸਟਿਕ ਅਤੇ ਕਚਰਾ ਬਾਹਰ ਆਉਂਦੇ ਹਨ। ਕਈ ਵਾਰ ਇੱਕ ਦਿਨ ਵਿੱਚ 50-60 ਕਿਲੋ ਤੱਕ ਕਚਰਾ ਨਦੀ ਤੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਸਾਫ਼ ਦਿਸਣ ਲੱਗ ਪਿਆ। ਆਸੇ ਪਾਸੇ ਦੇ ਲੋਕਾਂ ਦਾ ਧਿਆਨ ਵੀ ਹੀ ਕੰਮ ਦੇ ਪਾਸੇ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਗਿਣ ਕੇ ਜਾਗਰੂਕਤਾ ਵਧੀ। ਸਾਥੀਓ, ਇੰਝੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰਡ ਟੀਚਰ ਹਨ, ਲੇਕਿਨ ਸਮਾਜ ਵਾਸਤੇ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਹ ਜਾਹੀ ਹੈ। ਉਹਨਾਂ ਕੋਲ ਮਡਈ ਤਲਾਬ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਹੈ। ਉਹਨਾਂ ਦੇ ਸਮਾਧਾਨ ਵਾਸਤੇ ਕੰਮ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪ ਲਾਈਨ ਵਿਛਾਉਣ ਦਾ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹਦੇ ਨਾਲ ਕਈ ਘਰਾਂ ਤੱਕ ਪਾਣੀ ਪੁੱਜਾ। ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਵਾਸਤੇ ਰੋਜ਼ ਸੰਘਰਸ਼ ਕਰਨਾ ਪੈਂਦਾ ਹਾ, ਉਹਨਾਂ ਵਾਸਤੇ ਇਹ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੇਰੇ ਕੋਲ ਇੱਕ ਬਹੁਤ ਚੰਗਾ ਅਨੁਭਵ ਸੀਗਾ। ਇਹਦਾ ਸੰਬੰਧ ਮਨ ਦੀ ਗੱਲ ਨਾਲ ਵੀ ਜੁੜਿਆ ਹੈ। ਇਹ ਵਾਸਤੇ ਅੱਜ ਮੈਂ ਹਿੰਦੀ ਚਰਚਾ ਤੁਸਾਂ ਨਾਲ ਕਰਨਾ ਚਾਹੁੰਦਾ ਹਾਂ। ਤਮਿਲਨਾਡੂ ਦੇ ਨਾਗਰ ਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਥਈ। ਕਰੀਬ 3 ਦਸ਼ਕ ਪਹਿਲੇ ਵੀ ਮੈਂ ਉਹਨਾਂ ਨਾਲ ਮਿਲਿਆ ਹਾਂ। ਮੈਂ ਗੱਲ ਕਰ ਰਿਹਾ ਹਾਂ ਗਿਰਜਾ ਅੰਮਾ ਜੀ ਦੀ। ਇਹ ਮੁਲਾਕਾਤ ਦੇ ਦੌਰਾਨ ਕੁਝ ਯੁਵਾ ਸਟੂਡੈਂਟਸ ਵੀ ਉਹਨਾਂ ਨਾਲ ਹਨ। ਸਾਥੀਓ, ਗਿਰਜਾ ਅੰਮਾ ਜੀ ਕਰੀਬ 15 ਸਕੂਲ ਚਲੇਂਦੀ ਹਨ। ਇਹਨਾਂ ਵਿੱਚ ਚੇਨਈ ਦਾ ਜੈ ਗੋਪਾਲ ਗਰੋੜੀਆ ਹਿੰਦੂ ਵਿਦਿਆਲਿਆ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਦੀ ਗੱਲ ਤੋਂ ਪ੍ਰੇਰਣਾ ਗਿਣ ਕੇ ਦੇਸ਼ ਦੇ ਅਨੇਕ ਸੈਨਿਕਾਂ ਵਾਸਤੇ ਯੋਗਦਾਨ ਦਾ ਸੰਕਲਪ ਕੀਤਾ। ਇਹਦੇ ਵਿੱਚ ਉਹਨਾਂ ਆਪਣੇ ਸਭੇ ਸਕੂਲਾਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਆਖਿਆ ਕਿ ਉਹ ਵੀਰ ਜਵਾਨਾਂ ਵਾਸਤੇ ਹਰ ਦਿਨ 1 ਰੁਪਿਆ ਯੋਗਦਾਨ ਦੇਵਣ। ਯਾਨੀ ਇੱਕ ਸਾਲ ਵਿੱਚ ਹਰ ਸਟੂਡੈਂਟ ਦੀ ਤਰਫ਼ ਤੋਂ 365 ਰੁਪਏ ਜਮ੍ਹਾਂ ਥੀਏ। ਇਹ ਨਿੱਕੇ ਨਿੱਕੇ ਯੋਗਦਾਨ ਨਾਲ ਕਰੀਬ 40 ਲੱਖ ਰੁਪਏ ਇਕੱਠੇ ਥਏ। ਗਿਰਜਾ ਅੰਮਾ ਜੀ ਨੇ ਹੀ ਪੂਰੀ ਰਾਸ਼ੀ ਦਾ ਚੈੱਕ ਮੇਰੇ ਕੋਲ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਗਹਿਰਾ ਹੈ। ਪਿਛਲੇ ਵਰ੍ਹੇ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਿਆ ਨੇ ਆਪਣੇ 50 ਵਰ੍ਹੇ ਪੂਰੇ ਕੀਤੇ ਹਨ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਗੌਰਵ ਨੂੰ ਅੱਗੋਂ ਵਧਾਉਣ ਵਿੱਚ ਹੀ ਸਕੂਲ ਨੈਟਵਰਕ ਦੀ ਭੂਮਿਕਾ ਬਹੁਤ ਪ੍ਰਸ਼ੰਸਨੀਏ ਹੈ। ਮੈਂ ਇਹਦੇ ਨਾਲ ਜੁੜੇ ਸਭੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਉਹਨਾਂ ਸਟੂਡੈਂਟ ਦੀ ਵੀ

ਤੋਂ ਸੁਣ ਰਹੇ ਸੀ ਸਮੂਹ ਗਾਨ ਸ਼ਾਮ ਦੇ 5:30 ਵਜੇ ਨੇ ਦੇਸ਼ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਵਾਮੀ ਗੁਲੂਕਾਰ ਤਹਿਤ ਅੱਜ ਤੁਸੀਂ ਸੁਣੋਗੇ ਹਰਭਜਨ ਮਾਨ ਦੇ ਗਾਏ ਨਗਮੇ। ਇਸ ਮਜਲਿਸ ਦਾ ਆਖਰੀ ਸਿਲਸਿਲਾ ਤਮੰਨਾ ਦਾ।

ਲੈ ਜੀ ਸਾਮੀਨਾ, ਅੱਜ ਦੀ ਗੱਲ ਦਾ ਆਗਾਜ਼ ਕਰਦੇ ਹਾਂ। ਸੋ ਅੱਜ ਦੀ ਗੱਲ ਦੇ ਵਿਚ ਅੱਜ ਆਪਾਂ ਮੌਜੂ ਲਿਆ ਹੈ ਜੀ, ਸ਼ਖਸੀਅਤ ਬਣਾਉਣ ਦੇ ਵਿਚ ਮਾਂ ਦੀ ਅਹਿਮੀਅਤ। ਲੋ ਜੀ, ਕਹਿੰਦੇ ਨਾ ਇਨਸਾਨ ਜਿਹੜਾ ਆ ਉਹ ਉਸਦੀ ਹੋਂਦ, ਉਸਦਾ ਵਜੂਦ ਉਸਦੀ ਮਾਂ ਹੁੰਦੀ ਹੈ। ਵਾਕਈ ਇਨਸਾਨ ਦੀ ਸ਼ਖਸੀਅਤ ਨੂੰ ਬਣਾਉਣ ਵਾਲੀ, ਉਸਦੇ ਚਰਿੱਤਰ ਨੂੰ ਬਣਾਉਣ ਵਾਲੀ, ਉਸਦਾ ਭਵਿਸ਼ ਨੂੰ ਰੂਪ ਦੇਣ ਵਾਲੀ ਮਾਂ ਹੁੰਦੀ ਹੈ। ਕਿਸੇ ਵੀ ਇਨਸਾਨ ਨੂੰ ਤਾਕਤਵਰ, ਆਤਮ ਨਿਰਭਰ ਤੇ ਚਰਿੱਤਰਵਾਨ ਬਣਾਉਣ ਦੇ ਵਿਚ ਮਾਂ ਦੀ ਭੂਮਿਕਾ ਮੀਂਹ ਦੇ ਪੱਥਰ ਸਮਾਨ ਹੁੰਦੀ ਹੈ। ਉਹ ਬੱਚਿਆਂ ਦੀ ਪਹਿਲੀ ਟੀਚਰ ਹੁੰਦੀ ਹੈ ਜੋ ਜੀਵਨ ਦੇ ਸ਼ੁਰੂਆਤੀ ਸੰਸਕਾਰ, ਨੈਤਿਕ ਮੁੱਲ, ਚੁਣੌਤੀਆਂ ਨੂੰ ਲੜਨਾ ਸਿਖਾਉਂਦੀ ਹੈ ਤੇ ਇਕ ਮਜ਼ਬੂਤ ਤੇ ਸਫਲ ਇਨਸਾਨ ਦੇ ਰੂਪ ਵਿਚ ਉਸ ਨੂੰ ਢਾਲਦੀ ਹੈ। ਇਕ ਮਾਂ ਬੱਚੇ ਦੇ ਚਰਿੱਤਰ ਦੀ ਸ਼ਿਲਪਕਾਰ ਹੁੰਦੀ ਹੈ। ਉਸਦਾ ਆਚਰਣ, ਉਸਦੀ ਬੋਲੀ, ਉਸਦੇ ਨੈਤਿਕ ਕਦਰਾਂ ਕੀਮਤਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ, ਸੱਚ, ਦਇਆ, ਵੱਡਿਆਂ ਦਾ ਆਦਰ ਕਰਨਾ, ਇਹ ਸਾਰਾ ਕੁਝ ਉਸ ਨੂੰ ਮਾਂ ਸਿਖਾਉਂਦੀ ਹੈ। ਮਾਂ ਬੱਚਿਆਂ ਦੀ ਸਭ ਤੋਂ ਵੱਡੀ ਹਮਾਇਤੀ ਹੁੰਦੀ ਹੈ, ਉਸਦਾ ਪੈਰ ਪੈਰ ਤੇ ਸਾਥ ਦਿੰਦੀ ਹੈ, ਉਸ ਨੂੰ ਅੱਗੇ ਵਧਾਉਣ ਦੇ ਵਿਚ ਉਸਦੇ ਪਿੱਛੇ ਡਟ ਕੇ ਖੜੀ ਹੁੰਦੀ ਹੈ, ਉਸਦੇ ਆਤਮ ਵਿਸ਼ਵਾਸ ਨੂੰ ਵਧਾਉਂਦੀ ਹੈ ਤਾਂ ਕਿ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਉਹ ਡਟ ਕੇ ਉਸਦਾ ਸਾਹਮਣਾ ਕਰ ਸਕੇ। ਮਾਂ ਜੋ ਕਿ ਇਕ ਬੜਾ ਹੀ ਛੋਟਾ ਜਿਹਾ ਲਫ਼ਜ਼ ਹੈ, ਲੇਕਿਨ ਉਸਦੇ ਵਿਚ ਪੂਰੀ ਦੁਨੀਆਂ ਸਮਾਈ ਹੁੰਦੀ ਹੈ। ਮਾਂ ਬੱਚੇ ਨੂੰ ਬਿਨਾਂ ਸ਼ਰਤ ਦੇ ਨਾਲ ਪਿਆਰ ਕਰਦੀ ਹੈ, ਉਸਦੀ ਸੁਰੱਖਿਆ ਦਾ ਅਹਿਸਾਸ ਕਰਾਉਂਦੀ ਹੈ। ਮਾਂ ਦੀ ਗੋਦ ਦੇ ਵਿਚ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਲੱਖ ਦੁਨੀਆਂ ਦੇ ਮੁਸੀਬਤਾਂ ਹੋਣ, ਮੁਸ਼ਕਿਲਾਂ ਹੋਣ, ਤਾਂ ਜਦੋਂ ਬੱਚਾ ਮਾਂ ਦੀ ਗੋਦ ਦੇ ਵਿਚ ਆ ਜਾਂਦਾ ਹੈ ਤਾਂ ਜਿੱਦਾਂ ਉਸ ਨੂੰ ਉਸਦੀ ਦੁਨੀਆਂ ਮਿਲ ਜਾਂਦੀ ਹੈ, ਉਹ ਸੁਰੱਖਿਅਤ ਹੋ ਜਾਂਦਾ ਹੈ। ਮਾਂ ਹੀ ਬੱਚੇ ਦੇ ਮਾਨਸਿਕ ਤੇ ਭਾਵਨਾਤਮਕ ਰੂਪ ਨੂੰ ਉਸਨੂੰ ਮਜ਼ਬੂਤ ਕਰਦੀ ਹੈ, ਉਸਦਾ ਵਿਕਾਸ ਕਰਦੀ ਹੈ। ਪਰਿਵਾਰ ਦੀ ਖੁਸ਼ਹਾਲੀ ਤੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਲਈ ਮਾਂ ਆਪਣੇ ਕਈ ਸੁੱਖ ਤੇ ਆਪਣੇ ਕਈ ਸੁਪਨਿਆਂ ਦਾ ਤਿਆਗ ਕਰਦੀ ਹੈ। ਬੱਚੇ ਨੂੰ ਚੱਲਣਾ ਸਿਖਾਉਣਾ, ਬੱਚੇ ਨੂੰ ਮੁਸੀਬਤਾਂ ਤੋਂ ਲੜਨ ਦੀ ਤਾਕਤ ਦੇਣਾ, ਉਸਨੂੰ ਹਰ ਚੰਗੇ ਔਰ ਮਾੜੇ ਦੇ ਵਿਚ ਫਰਕ ਦੱਸਣਾ, ਝੂਠ ਔਰ ਸੱਚ ਦਾ ਅਹਿਸਾਸ ਕਰਾਉਣਾ, ਇਹ ਸਾਰਾ ਮਾਂ ਦੇ ਹੀ ਕੰਮ ਨੇ। ਬੱਚੇ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਜਾਣ ਕਰਾਉਣਾ, ਔਕੜਾਂ ਤੋਂ ਉਨ੍ਹਾਂ ਨੂੰ ਰੂਬਰੂ ਕਰਾਉਣਾ, ਇਹ ਕੰਮ ਮਾਂ ਕਰਦੀ ਹੈ। ਮਾਂ ਵੱਲੋਂ ਦਿੱਤੇ ਗਏ ਸਹੀ ਸੰਸਕਾਰ ਆਉਣ ਵਾਲੀ ਪੀੜ੍ਹੀ ਲਈ ਇਕ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਨੇ, ਜੋ ਸਮਾਜ ਔਰ ਦੇਸ਼ ਦੇ ਵਿਚ ਆਪਣਾ ਯੋਗਦਾਨ ਦਿੰਦੇ ਨੇ। ਮਾਂ ਕੇਵਲ ਜੀਵਨ ਦੇਣ ਵਾਲੀ ਹੀ ਨਹੀਂ, ਬਲਕਿ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਵਾਲੀ ਵੀ ਹੈ।

ਨੇ ਜਿੰਨਾ ਵੀ ਵਿਕਾਸ ਕਰ ਲਏ, ਤਰੱਕੀ ਕਰ ਲਵੇ, ਉਸਦੀ ਤਰੱਕੀ ਦੇ ਵਿੱਚ ਹਮੇਸ਼ਾ ਤੋਂ ਹੀ ਮਾਂ ਦਾ ਹੱਥ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ। ਉਸਦੀ ਸ਼ਖਸੀਅਤ ਦੇ ਵਿਕਾਸ, ਉਸਦੀ ਚਰਿੱਤਰ ਨਿਰਮਾਣ, ਉਸਦੇ ਸੰਸਕਾਰ, ਹਰ ਚੀਜ਼ ਦੇ ਵਿੱਚ ਮਾਂ ਦਾ ਹੀ ਪਿਆਰ ਤੇ ਮਾਂ ਦਾ ਸੰਘਰਸ਼ ਹਮੇਸ਼ਾ ਨਜ਼ਰ ਆਉਂਦਾ ਹੈ। ਸੋ ਮਾਂ ਜੇ ਕਹੀਏ ਤੇ ਬੱਚੇ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਨਾਲ ਨਾਲ ਉਸ ਨੂੰ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਵੀ ਕਰਦੀ ਹੈ ਤੇ ਇਸ ਸਮਾਜ ਨੂੰ ਇੱਕ ਚੰਗਾ ਨਾਗਰਿਕ ਦਿੰਦੀ ਵੀ ਹੈ।

ਸਮੀਂ ਨੇਤਾ ਸੀ ਅੱਜ ਦੀ ਗੱਲ। ਹੁਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਸੁਖਨ ਦੇ ਵਾਰਿਸ, ਜਿਸਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਇੰਦਰਜੀਤ ਹਸਨਪੁਰੀ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ ਚ। ਅਸੀਂ ਸਾਰੇ ਹੀ ਇਸ ਨਾਂ ਤੋਂ ਜਾਣੂ ਹਾਂ। ਇੰਦਰਜੀਤ ਹਸਨਪੁਰੀ ਇੱਕ ਗੀਤਕਾਰ ਵਜੋਂ ਪੰਜਾਬ ਦੇ ਪੰਜਾਬੀ ਦੇ ਗੀਤਕਾਰ ਜਿਹਨੂੰ ਕਹੀਏ, ਕਈ ਗੀਤਾਂ ਨੂੰ ਉਹਨਾਂ ਨੇ ਲਿਖਿਆ, ਕਈ ਫਿਲਮਾਂ ਦੇ ਗੀਤ ਲਿਖੇ ਗਏ ਔਰ ਬੜੇ ਹੀ ਉਮਦਾ ਗੀਤ ਜਿਹੜੇ ਕਿ ਬੜੇ ਹੀ ਮਕਬੂਲ ਹੋਏ ਆਪਣੇ ਆਪਣੇ ਸਮੇਂ ਦੇ ਉੱਤੇ। ਔਰ ਜੇ ਉਹਨਾਂ ਦੇ ਬਾਰੇ ਗੱਲ ਕਰੀਏ ਤਾਂ ਇੰਦਰਜੀਤ ਹਸਨਪੁਰੀ ਜਿਹੜੇ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ, ਲੁਧਿਆਣਾ ਦੇ ਵਿੱਚ ਗੱਲ ਹੋਇਆ ਜੀ 20 ਅਗਸਤ 1932 ਨੂੰ। ਔਰ ਉੱਥੇ ਹੀ ਉਹਨਾਂ ਨੇ ਕੰਮ ਸ਼ੁਰੂ ਕੀਤਾ, ਗੀਤਕਾਰ, ਗੀਤ ਲੇਖਕ, ਨਿਰਮਾਤਾ ਤੇ ਲੇਖਕ ਵਜੋਂ ਉਹਨਾਂ ਨੇ ਕੰਮ ਕੀਤਾ। ਕਰੀਅਰ ਦੀ ਸ਼ੁਰੂਆਤ ਦੇ ਵਿੱਚ ਚਿੱਤਰਕਾਰ ਦੇ ਰੂਪ ਵਿੱਚ ਕੀਤੀ ਸੀ ਉਹਨਾਂ ਨੇ, ਔਰ ਲੁਧਿਆਣਾ ਦੇ ਨੌਲਖਾ ਸਿਨੇਮਾ ਦੇ ਕੋਲ ਹੀ ਉਹਨਾਂ ਦੀ ਇੱਕ ਦੁਕਾਨ ਸੀ। ਬਚਪਨ ਤੋਂ ਹੀ ਉਹਨਾਂ ਨੂੰ ਕਵਿਤਾ ਤੇ ਗੀਤਾਂ ਨੂੰ ਲਿਖਣ ਦਾ ਬੜਾ ਹੀ ਸ਼ੌਕ ਸੀ ਔਰ ਉਹਨਾਂ ਦੇ ਸਭ ਤੋਂ ਪਹਿਲੇ ਗੀਤ ਨੇ ਚਾਂਦੀ ਰਾਮ ਨੇ ਗਾਇਆ ਸੀ। ਸਭ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦਾ ਹੀ ਲਿਖਿਆ ਹੋਇਆ ਮੁਹੰਮਦ ਰਫੀ ਤੇ ਸ਼ੈਲਿੰਦਰ ਸਿੰਘ ਦੀਆਂ ਆਵਾਜ਼ਾਂ ਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਤੁਸੀਂ ਇੰਦਰਜੀਤ ਹਸਨਪੁਰੀ ਦੀਆਂ ਰਚਨਾਵਾਂ ਸੁਣ ਰਹੇ ਹੋ ਵੱਖ ਵੱਖ ਆਵਾਜ਼ਾਂ ਚ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਬੜੇ ਹੀ ਮਕਬੂਲ ਗੀਤਕਾਰ ਰਹੇ ਨੇ, ਕਈ ਫਿਲਮਾਂ ਵੀ ਉਨ੍ਹਾਂ ਨੇ ਬਣਾਈਆਂ। ਤਾਂ ਸਭ ਤੋਂ ਪਹਿਲੀ ਫਿਲਮ ਸੀ ਤੇਰੀ ਮੇਰੀ ਇੱਕ ਜਿੰਦੜੀ। ਸੋ ਇਸ ਦੇ ਵਿਚ ਉਨ੍ਹਾਂ ਨੇ ਵੀਰਿੰਦਰ ਨੂੰ ਮੌਕਾ ਦਿੱਤਾ ਸੀ ਔਰ ਮੇਹਰ ਮਿੱਤਲ ਨੂੰ ਵੀ ਇਕ ਨਵੇਂ ਕਲਾਕਾਰ ਦੇ ਵਜੋਂ ਉਨ੍ਹਾਂ ਨੇ ਕਾਸਟ ਕੀਤਾ ਸੀ। ਇਸ ਤੋਂ ਬਾਅਦ ਫਿਲਮ ਦਹੇਜ ਜਿਹੜੀ ਹਿੰਦੀ ਚ ਬਣੀ ਸੀ ਉਸ ਨੂੰ ਦਾਜ ਉਹਦਾ ਰੀਮਿਕਸ ਬਣਾਇਆ ਗਿਆ। ਆ ਗੀਤ ਸੁਣਦੇ ਆ ਗੋਰੀ ਦੀਆਂ ਝਾਂਜਰਾ ਫਿਲਮ ਚੋਂ, ਆਵਾਜ਼ ਦਿਲਰਾਜ ਕੌਰ ਦੀ।

ਗੱਲ ਕਰ ਰਹੇ ਹਾਂ ਇੰਦਰਜੀਤ ਹਸਨਪੁਰੀ ਦੀਆਂ ਰਚਨਾਵਾਂ ਸੁਣ ਰਹੇ ਹਾਂ ਆਪਾਂ ਵੱਖ ਵੱਖ ਆਵਾਜ਼ਾਂ ਚ ਸੋ ਬੜੇ ਹੀ ਮਕਬੂਲ ਕਲਾਕਾਰਾਂ ਦੀ ਆਵਾਜ਼ ਜਿਹੜੀ ਹੈ ਉਹ ਉਨ੍ਹਾਂ ਨੇ ਆਵਾਜ਼ ਦਿੱਤੀ ਆਪਣੀਆਂ ਰਚਨਾਵਾਂ ਦੇ ਵਿਚ ਇੰਦਰਜੀਤ ਹਸਨਪੁਰੀ ਦੀਆਂ ਰਚਨਾਵਾਂ ਨੂੰ ਆਵਾਜ਼ਾਂ ਦਿੱਤੀਆਂ ਚਿਤਰਾ ਸਿੰਘ ਦਾ ਬੜਾ ਹੀ ਮਕਬੂਲ ਗੀਤ ਸੀ ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ ਸੋ ਸੁਣਦੇ ਹਾਂ ਉਨ੍ਹਾਂ ਦੀ ਆਵਾਜ਼ ਚ ਰਚਨਾ ਇੰਦਰਜੀਤ ਹਸਨਪੁਰੀ ਦੀ

ਤੁਸੀਂ ਸਮਾਤ ਫਰਮਾ ਰਹੇ ਹੋ ਇੰਦਰਜੀਤ ਹਸਨਪੁਰੀ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ ਚ। ਬੜੇ ਹੀ ਉਮਦਾ ਗਾਇਕ ਕਲਾਕਾਰਾਂ ਨੇ ਉਨ੍ਹਾਂ ਦੇ ਗੀਤ ਜਿਹੜੇ ਆ ਉਨ੍ਹਾਂ ਨੂੰ ਆਪਣੀ ਆਵਾਜ਼ ਦਿੱਤੀ ਔਰ ਇਸ ਦੇ ਵਿਚ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਦੀਆਂ ਆਵਾਜ਼ਾਂ ਵੀ ਸ਼ਾਮਿਲ ਨੇ। ਸੋ ਵੱਖ ਵੱਖ ਜਿਹੜੇ ਨੇ ਉਹ ਫਿਲਮਾਂ ਦੇ ਵਿਚ ਵੀ ਉਨ੍ਹਾਂ ਦੇ ਜਿਹੜੇ ਗੀਤ ਲਏ ਗਏ। ਸੋ ਸੁਣਦੇ ਹਾਂ ਇਨ੍ਹਾਂ ਦੋਵਾਂ ਦੀ ਆਵਾਜ਼ਾਂ ਚ ਰਚਨਾ ਇੰਦਰਜੀਤ ਹਸਨਪੁਰੀ ਦੀ।

0: ਸਾਂਝ। ਸੋ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਬੜੇ ਹੀ ਮਕਬੂਲ ਗੀਤਕਾਰ ਜਿਹੜੇ ਹੋਏ ਨੇ ਇੰਦਰਜੀਤ ਹਸਨਪੁਰੀ, ਕਈ ਗੀਤਾਂ ਉਹਨਾਂ ਦੇ ਕਈ ਗੀਤਾਂ ਨੂੰ ਬੜੇ ਹੀ ਮਕਬੂਲ ਗਾਇਕ ਕਲਾਕਾਰਾਂ ਨੇ ਆਵਾਜ਼ਾਂ ਦਿੱਤੀਆਂ, ਜਿਸਦੇ ਵਿਚ ਫਿਲਮਾਂ ਵੀ ਉਹਨਾਂ ਨੇ ਜਿਹੜੀਆਂ ਲਿਖੀਆਂ, ਮਨਜੀਤ ਤੇ ਜਗਜੀਤ, ਦੁੱਖ ਪੰਜਨ, ਤੇਰਾ ਨਾਮ, ਤੇਰੀ ਮੇਰੀ ਇੱਕ ਚਿੰਦੜੀ, ਫੌਜੀ ਚਾਚਾ, ਨਾਮ ਦਾ ਲਿਸ਼ਕਾਰਾ, ਵਕਤ ਦੇ ਸ਼ਹਿਜ਼ਾਦੇ, ਇਸ ਤਰ੍ਹਾਂ ਦੇ ਕਈ ਜਿਹੜੇ ਫਿਲਮਾਂ ਆ ਉਹ ਵੀ ਉਹਨਾਂ ਨੇ ਲਿਖੀਆਂ। ਆਉਣ ਸੁਣਦੇ ਹਾਂ ਦਿਲਰਾਜ ਕੌਰ, ਸਵਿਤਾ ਸੁਮਨ ਤੇ ਮਹਿੰਦਰ ਕਪੂਰ ਦੀਆਂ ਆਵਾਜ਼ਾਂ ਚ ਇਹ ਗੀਤ।
1: ਲਗਦਾ ਸਾਡੇ ਰਾਜ ਦੀ ਕੋਈ ਤਗੜੀ ਸਕੀਮ ਹੈ। ਓ ਮੇਰੇ ਧਰਮ ਦੇ ਭਾਈਓ, ਅਸੀਂ ਵੀ ਆ ਰਹੇ ਹਾਂ।

ਦੇ ਨਾਲ ਉੱਚੀ ਉੱਚੀ ਅਲਖ ਜਗਾ ਦੇ ਸਾਡੇ ਕੋਲ ਚਾਬੀ ਓਏ ਕਿੱਥੇ ਲੁਕੀ ਹੋਈ ਹੈ ਉਹ ਜਰਾ ਚਾਕੀ ਤਾਂ ਮਾਰੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਇਕ ਗੁਲਕਾਰ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਹਰਭਜਨ ਮਾਨ ਦੇ ਗਾਏ ਗੀਤ। ਆਓ ਸੁਣਦੇ ਉਨ੍ਹਾਂ ਦੀ ਆਵਾਜ਼ ਚ ਬੜਾ ਹੀ ਮਕਬੂਲ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਇੱਕ ਗੁਲੋਕਾਰ, ਜਿਸ ਦੇ ਤਹਿਤ ਅੱਜ ਤੁਸੀਂ ਸੁਣੇ ਹਰਭਜਨ ਮਾਨ ਦੇ ਗਾਏ ਗੀਤ। ਤਮੰਨਾ ਦੇ ਵੱਲ ਪਹੁੰਚਦੇ ਹਾਂ। ਤਮੰਨਾ ਦੇ ਵਿਚ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਆਲਮ ਲੋਹਾਰ ਦੀ ਆਵਾਜ਼ ਚ ਬੜਾ ਹੀ ਮਕਬੂਲ ਤੇ ਪਿਆਰਾ ਜਿਹਾ ਗੀਤ।

ਸਾਮਿਨ ਤਮੰਨਾ ਦੇ ਇਸ ਨਗਮੇ ਦੇ ਨਾਲ ਹੀ ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁਕਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

ਐਮਵੇਵ 347.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਰੁਲੀਆ ਰਾਮ ਜੀ ਲੰਘ ਆਈਏ
1: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚਿਆਂ ਵਾਲੇ ਆਜੋ
0: ਆਵੇ ਜੀ ਆਵੇ ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਜੀ ਸੰਧੂ ਸਾਹਿਬ ਬੱਚਿਆਂ ਕੀ ਹਾਲ ਚਾਲ ਹੈ ਤੁਹਾਡਾ
0: ਬਹੁਤ ਵਧੀਆ ਜੀ ਆਪਣਾ ਸੁਣਾਓ
1: ਹਾਲ ਚਾਲ ਤਗੜਾ ਦੇਖੋ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕੋਈ ਵੀ ਕੰਮ ਹੈ ਕੋਈ ਵੀ ਕਿੱਤਾ ਹੈ ਧੰਦਾ ਹੈ ਹਰ ਕਿੱਤੇ ਧੰਦੇ ਦੇ ਵਿਚ ਪ੍ਰਾਪਤੀਆਂ ਵੀ ਹੈ ਤੇ ਚੁਣੌਤੀਆਂ ਵੀ ਹੈ ਸੋ ਇਸ ਕਰਕੇ ਪ੍ਰਾਪਤੀਆਂ ਤੇ ਚੁਣੌਤੀਆਂ ਦਾ ਸੁਮੇਲ ਤਾਂ ਚੱਲਦਾ ਰਹਿੰਦਾ ਹੈ ਪਰ ਆਪਾਂ ਖੇਤੀ ਨੂੰ ਕਿੱਤੇ ਧੰਦਿਆਂ ਦੇ ਜ਼ਰੀਏ ਹੀ ਬਰਕਰਾਰ ਰੱਖਣਾ ਹੈ ਹੁਣ ਅੱਜ ਵਿਸ਼ਵ ਭਰ ਦੇ ਵਿਚ ਆਪਾਂ ਦੇਖਦੇ ਹਾਂ ਕਿ ਦੁੱਧ ਉਤਪਾਦਨ ਦਾ ਕੰਮ ਜਾਂ ਦੁੱਧ ਦੀ ਪੈਦਾਵਾਰੀ ਦਾ ਕੰਮ ਬਹੁਤ ਵੱਡੇ ਪੱਧਰ ਤੇ ਵੱਖ ਵੱਖ ਪੱਖਾਂ ਦੇ ਉੱਤੇ ਕੀਤਾ ਜਾ ਰਿਹਾ ਸੋ ਇਸੇ ਕਰਕੇ ਦੁੱਧ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਅੱਜ ਪੂਰੀ ਦੁਨੀਆਂ ਦੇ ਵਿਚ ਇਹ ਦਿਹਾੜਾ ਵੀ ਮਨਾਇਆ ਜਾ ਰਿਹਾ
0: ਦੁੱਧ ਤੇ ਪੁੱਤ ਦੀ ਜਿਹੜੀ ਹੈ ਨਾ ਸੀਸ ਤੋਂ ਵੱਡੀ ਕੋਈ ਸੀਸ ਨਹੀਂ ਹੁੰਦੀ
1: ਹੈ ਨੀ ਸੋ ਇਸ ਕਰਕੇ ਇਹਦੇ ਕਿੱਤੇ ਧੰਦੇ ਦੀ ਅਹਿਮੀਅਤ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਔਰ ਕਿੱਤਾ ਧੰਦਾ ਜਦੋਂ ਵੀ ਆਪਾਂ ਕੋਈ ਸ਼ੁਰੂ ਕਰਨਾ ਹੈ ਉਹ ਜਾਣਕਾਰੀ ਦੇ ਨਾਲ ਹੈ ਕਿ ਨਹੀਂ
0: ਇਹ ਤਾਂ ਹੈ
1: ਵਿਗਿਆਨਿਕ ਲੀਹਾਂ ਤੇ ਜਦੋਂ ਕੰਮ ਕਰਦੇ ਹਾਂ ਉਹਦਾ ਸਿੱਟਾ ਕੁਛ ਹੋਰ ਹੁੰਦਾ ਹੈ ਤੇ ਜਿਹੜਾ ਵਿਭਿਉਨਤਾ ਕੰਮ ਹੈ ਬਿਨਾਂ ਜਾਣਕਾਰੀ ਦਾ ਕੰਮ ਹੈ ਉਹਦਾ

0: ਸਿੱਟੇ ਗੰਭੀਰ ਸਾਨੂੰ ਮਿਲਦੇ ਆ ਅੱਜ, ਕਿਉਂਕਿ ਵਕਤ ਦੀ ਆਪਣੇ ਕੋਲ ਕਮੀ ਹੈ। ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ, ਇਹ ਆਪਾਂ ਸਜਣਾ ਨਾਲ ਸਾਂਝਾ ਕਰਦੇ ਹਾਂ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹਦਾ ਸਮਾਂ 7 ਵਜੇ ਤੱਕ ਦਾ ਹੈ। ਇਹ ਸਾਂਝਾ
1: ਲੜੀਵਾਰ ਰੇਡੀਓ ਨਾਟਕ ਹੋਇਆ ਦੇਸ਼ ਪਰਾਇਆ ਦੀ 8ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦਾ ਛੋਟਾ ਪੁੱਤਰ ਕਰਮਪ੍ਰੀਤ ਸਿੰਘ ਸਾਰੇ ਨਸ਼ੇ ਛੱਡ ਕੇ ਪਾਕ ਸਾਫ ਹੋ ਜਾਂਦਾ ਹੈ।
2: ਇਹ ਪੁੱਤਰਾ, ਜੇ ਤੂੰ ਨਸ਼ਿਆਂ ਦੇ ਖਿਲਾਫ ਡਾਟੀ ਗਿਆ ਤਾਂ ਪਹਿਲਾ ਕੰਮ ਇਹ ਕਰ, ਜਿਹੜਾ ਪੈਰ ਪੈਰ ਤੇ ਘਰ ਚ ਦੱਬਿਆ ਹੋਇਆ ਅਸਲਾ ਹੈ ਨਾ, ਉਹ ਮੇਰੇ ਹਵਾਲੇ ਕਰ ਦੇ, ਫਿਰ ਹੀ ਅਗਲਾ ਕਦਮ ਪੁੱਟਿਆ ਜਾਊ।
3: ਹੁਣ ਤਾਂ ਦੋਹਾਂ ਲਵੇਰੀਆਂ ਲਈ ਪੱਠੇ ਵੀ ਵੱਢ ਕੇ ਲਿਆਉਂਦਾ ਹੈ, ਕਰਕੇ ਉਹਨਾਂ ਨੂੰ ਪਾਉਣ ਵੀ ਲੱਗ ਪਿਆ, ਉਹਨਾਂ ਨੂੰ ਪਾਣੀ ਵੀ ਆਪ ਪਿਆਉਂਦਾ ਤੇ ਨਹਾਉਂਦਾ ਵੀ ਆਪ ਹੀ ਹੈ। ਉਦਾਂ ਦੁੱਧ ਪਾਉਣ ਖਾਤਰ ਡੇਰੀ ਤੋਂ ਜਾਣ ਤੋਂ ਵਰਜਿਆ ਤੇਰੇ ਡੈਡੀ ਨੇ। ਜੇ ਲਵੇਰੀਆਂ ਦਾ ਬਾਕੀ ਕੰਮ ਕਰਨ ਵੀ ਲੱਗ ਪਏ ਹੈ ਤਾਂ ਦੁੱਧ ਪਾਉਣ ਵੀ ਤਾਂ ਜਾਇਆ ਹੀ ਜਾ ਸਕਦਾ ਮੰਮੀ ਜੀ। ਨਹੀਂ, ਤੇਰੇ ਡੈਡੀ ਸੋਚਦੇ ਆ ਵੀ ਜੇ ਡੇਰੀ ਦੁੱਧ ਪਾਉਣ ਜਾਂਦੇ ਨੂੰ ਉਹਦਾ ਕੋਈ ਕੁਰਸੰਗੀ ਮਿਲ ਗਿਆ ਤਾਂ ਉਹਦੀ ਸੀਟੀ ਤੇ ਫੇਰ ਪੁੱਠੇ ਰਾਹ ਤੇ ਨਾ ਪੈ ਜਾਵੇ।
1: ਨਸ਼ਿਆਂ ਦੇ ਵਪਾਰੀ ਮੋਨੂ ਮੁੰਦਰਾ ਵਾਲਾ ਤੇ ਕਾਲੀਆ ਕਾਲੀਯੁਗੀ ਉਸ ਨੂੰ ਅਗਵਾ ਕਰਨ ਦਾ ਹੀਲਾ ਕਰਦੇ ਹਨ, ਤਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਬਚਾ ਲਿਆ ਜਾਂਦਾ ਹੈ।
4: ਓਏ ਤੂੰ ਖਾ ਗਿਆ ਸਾਡੇ ਕਾਕੂ ਨੂੰ, ਹੁਣ ਮੈਂ ਨਹੀਂ ਛੱਡਣਾ ਤੁਹਾਨੂੰ ਦਵਾੜੂ। ਹਲੋ ਯਾਰ, ਹਲੋ ਬਹੁ, ਜੇ ਮੁਲਜ਼ਮਾਂ ਨੂੰ ਕੁਝ ਹੋ ਗਿਆ ਤਾਂ ਸਾਰਾ ਕਸੂਰ ਆਪਣੇ ਪਿੰਡ ਸੇ ਪੈ ਜਾਣਾ।
1: ਹੁਣ ਸੁਣੋ ਇਸ ਲੜੀਵਾਰ ਰੇਡੀਓ ਨਾਟਕ ਦੀ 9ਵੀਂ ਕੜੀ ਹੋਇਆ।

0: ਥਾਣੇਦਾਰ ਬਿਕਰਮਜੀਤ ਸਿੰਘ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਫੜਵਾਏ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਤੇ ਲੋਕਾਂ ਨੂੰ ਸਹਿਯੋਗ ਨਾ ਦੇਣ ਖਿਲਾਫ ਰੋਸ ਜ਼ਾਹਰ ਕਰਨ ਖਾਤਰ ਮੇਜਰ ਮੱਖਣ ਸਿੰਘ ਪਿੰਡ ਦੇ ਲੋਕਾਂ ਦੀਆਂ 3 ਟਰਾਲੀਆਂ ਭਰ ਕੇ ਥਾਣੇ ਅੱਗੇ ਧਰਨਾ ਦੇਣ ਲੱਗਿਆ। ਥਾਣੇਦਾਰ ਉੱਥੇ ਮੌਜੂਦ ਨਾ ਹੋਣ ਦੀ ਵਜ੍ਹਾ ਨਾਲ ਮੇਜਰ ਨੇ ਥਾਣੇ ਦੇ ਮੁਨਸ਼ੀ ਨਾਲ ਗੱਲਬਾਤ ਕੀਤੀ। ਮੁਨਸ਼ੀ ਨੇ ਦੱਸਿਆ ਕਿ ਮੁਲਜ਼ਮ ਹਵਾਲਾਤ ਵਿੱਚ ਨੇ ਪਰ FIR ਦਰਜ ਨਹੀਂ ਕੀਤੀ ਗਈ। ਇਸ ਤਰ੍ਹਾਂ ਹੀ ਸ਼ਾਮ ਪੈ ਗਈ ਪਰ ਥਾਣੇਦਾਰ ਨਾ ਆਇਆ।
1: ਅਸੀਂ ਇਹ 3 ਟਰਾਲੀਆਂ ਚੀਫ ਮਿਨਿਸਟਰ ਦੀ ਕੋਠੀ ਵੱਲ ਨੂੰ ਸਿੱਧੀਆਂ ਕਰ ਲੈਣੀਆਂ ਨੇ ਹੌਲਦਾਰ ਸਾਹਿਬ।
2: ਸਦਕੇ ਕਰ ਲੋ ਸਰ ਜੀ, ਪਰ ਤੁਹਾਡੀ ਜਾਣਕਾਰੀ ਵਧਾਉਣ ਲਈ ਦੱਸ ਰਿਹਾ ਕਿ ਇਹ ਮੁੱਖ ਮੰਤਰੀ ਸਾਹਿਬ ਇਸ ਇਲਾਕੇ ਦੇ MLA ਹੁੰਦੇ ਸੀ ਨਾ, ਉਦੋਂ ਉਹਨਾਂ ਨੇ ਸਾਡੇ ਸਾਹਿਬ ਨੂੰ KSA ਭਰਤੀ ਕਰਾਇਆ ਸੀ ਜੀ।
3: ਮੇਜਰ ਸਾਹਿਬ, ਚੰਡੀਗੜ੍ਹ ਜਾਣ ਨੂੰ ਤਾਂ ਹੁਣ ਕਵੇਲਾ ਹੋ ਗਿਆ, ਆਪਾਂ MLA ਸਾਹਿਬ ਨੂੰ ਕਿਉਂ ਨਾ ਮਿਲ ਲਈਏ? ਕੱਲ ਨੂੰ ਵੋਟਾਂ ਮੰਗਣ ਤਾਂ ਆਪਣੇ ਕੋਲ ਸੁਰਜੀਤ ਸਿਓ ਨਹੀਂ ਆਉਣਾ, ਜਾਂ ਫਿਰ ਵਿਰੋਧੀ ਪਾਰਟੀ ਦਾ ਜੱਗਾ ਸਿਓ ਆ ਕੇ ਤਰਲੇ ਪਾਊ।
1: ਮਿਲਣ ਨੂੰ ਤਾਂ ਆਪਾਂ ਦੋਨਾਂ ਨੂੰ ਹੀ ਮਿਲ ਲੈਂਦੇ ਹਾਂ। MLA ਸਾਹਿਬ, ਉਦੋਂ ਤਾਂ ਤੁਹਾਨੂੰ ਵੀ ਪਤਾ ਹੀ ਹੋਣਾ ਬਈ ਸਾਨੂੰ ਤੁਹਾਡੇ ਤੋਂ ਅਪਾਇੰਟਮੈਂਟ ਕਿਉਂ ਲੈਣੀ ਪਈ।
0: ਤੁਸੀਂ ਪੁਲਿਸ ਬੁਲਾ ਕੇ ਮੁਲਜ਼ਮ ਉਸਦੇ ਹਵਾਲੇ ਕਰਤੇ, ਤੁਹਾਡੀ ਚਿੰਤਾ ਖਤਮ ਹੋ ਜਾਣੀ ਚਾਹੀਦੀ ਸੀ ਸਰਪੰਚ ਸਾਹਿਬ, ਐਵੇਂ ਕਿਉਂ ਵਾਧੂ ਟਾਇਰ ਕਸਾਈ ਕਰਦੇ ਫਿਰਦੇ ਹਾਂ?
1: ਜਦੋਂ ਰਾਤੀ ਕੋਈ ਨਹੀਂ ਲਿਖਣੀ ਤਾਂ ਪੁਲਿਸ ਚਲਾਣ ਕਿੱਦਾਂ ਪੇਸ਼ ਕਰੂ? MLA ਸਾਹਿਬ ਰਾਤ ਨੂੰ ਦੋਹਾਂ ਮੁਲਾਜ਼ਮਾਂ ਨੂੰ 2-2 ਪੈਗ ਪਲਾ ਘਰੀ ਤੋੜ ਦੇਣਗੇ।
0: ਵਾਹ ਜੀ ਵਾਹ, ਮੁਲਾਜ਼ਮਾਂ ਦੇ ਬਹੁਤਾ ਸਿਰ ਨਹੀਂ ਚੜੀਦਾ ਮੇਜਰ ਸਾਹਿਬ, ਇਹ ਮਿਲਟਰੀ ਨਹੀਂ ਪੁਲਿਸ ਆ। ਪੁਲਿਸ ਜਦੋਂ ਮੁਲਜ਼ਮਾਂ ਨੂੰ ਘਰੀ ਤੋੜ ਦੇਣਗੇ ਫੇਰ ਤੁਸੀਂ ਮੇਰੇ ਕੋਲ ਆਇਓ ਜੀ ਸਦਕੇ।
1: ਆਲ ਰਾਈਟ ਸਰ, ਚਲੋ ਵੀ ਸਕਣ ਆ ਮੁੰਡਾ ਸੰਭਾਲ ਲਿਓ ਜਿਹੜਾ ਇਹਨਾਂ ਨੇ ਦਿੱਤਾ, ਆਪਾਂ ਥਾਣੇ ਦੇ ਅੱਗੇ ਧਰਨਾ ਦਿੰਦੇ ਹਾਂ, ਉੱਥੇ ਇਹਨਾਂ ਦਾ ਸਿਆਪਾ ਕਰਾਂਗੇ।
0: ਓਹੋ ਮੇਜਰ ਸਾਹਿਬ ਮੇਰੀ ਗੱਲ ਤਾਂ ਸੁਣੋ, ਠਹਿਰੋ ਤਾਂ ਸਹੀ, ਮੈਂ ਹੁਣੇ ਫੋਨ ਕਰਦਾ।
1: ਹਾਲੋ,
2: ਥਾਣਾ ਸਦਰ ਮੁਨਸ਼ੀ ਬੋਲਦਾ ਜੀ।
0: MLA ਬੋਲ ਰਿਹਾ? MLA
2: ਜੀ ਜਨਾਬ, ਜੀ ਜਨਾਬ,
0: ਜੀ ਜਨਾਬ ਤਾਂ ਠੀਕ ਹੈ, ਉਹ ਮੁਨਸ਼ੀ ਸਾਹਿਬ ਕਿਉਂ ਬਾਤ ਦਾ ਪਤੰਡਰ ਬਣਵਾਇਆ? ਹਾਲੇ ਤਾਂ ਇੱਕੋ ਪਿੰਡ ਦੇ ਲੋਕ ਆਏ ਆ, ਜੇ ਕੱਲ ਨੂੰ ਯੂਨੀਅਨ ਵਾਲੇ ਆ ਗਏ ਸਿਆਪਾ ਸਾਨੂੰ ਹੀ ਪੈਣਾ। FIR ਲਿਖ ਤੇ ਇਹਨਾਂ ਨੂੰ ਤੋਰਦਾ ਕਿਉਂ ਨਹੀਂ? ਅਸੀਂ ਵੀ ਕੱਲ ਨੂੰ ਪਿੰਡਾਂ 'ਚ ਜਾਣਾ, ਕਿਹੜੇ ਮੂੰਹ ਜਾਵਾਂਗੇ? ਉਹ ਇਹਨਾਂ ਦੇ ਮੱਥੇ ਕਿੱਦਾਂ ਲੱਗਾਂਗੇ?
1: ਮੇਰੇ ਪਿੰਡ ਦੇ ਲੋਕੋ, ਮੈਂ ਆਪਕਾ ਸਰਪੰਚ ਮੇਜਰ ਮੱਖਣ ਸਿੰਘ ਬੋਲ ਰਿਹਾ ਹੂੰ। ਮਿੱਤਰੋ, ਆਪਨੇ ਪਿਛਲੇ ਦਿਨੋਂ ਦੇਖ ਹੀ ਲਿਆ ਕਿ ਕੈਸੇ ਇਹ ਸਭ ਆਪਸ ਮੇਂ ਮਿਲੇ ਹੋਏ ਹੈ। ਬੇਸ਼ੱਕ ਇਸ ਮੁਲਕ ਮੇਂ ਪ੍ਰਜਾਤੰਤਰ ਹੈ, ਲੇਕਿਨ ਪ੍ਰਜਾ ਕੀ ਸੁਣਵਾਈ ਕਿਤਨੀ ਹੈ? ਯੇ ਹਮਨੇ ਆਪਣੀ ਆਖੋ ਸੇ ਦੇਖ ਲਿਆ ਹੈ, ਮਹਿਸੂਸ ਕਰ ਲਿਆ ਹੈ। ਮੈਂ ਇੱਕ ਫੌਜੀ ਹੂੰ ਔਰ ਅਬ ਵਕਤ ਆ ਗਿਆ ਹੈ ਜਬ ਹਮਾਰੇ ਪਿੰਡ ਕੇ ਹਰ ਵਿਅਕਤੀ ਕੋ ਫੌਜੀ ਜਵਾਨ ਕੀ ਤਰ੍ਹਾਂ ਆਪਣੇ ਪਿੰਡ ਕੀ ਰਕਸ਼ਾ ਕਰਨੀ ਹੋਏਗੀ।
0: ਗੁਰੂ ਘਰ ਤੋਂ ਉਹ ਐਲਾਨ ਕੀਤੇ ਜਾਣ ਮਗਰੋਂ ਪਿੰਡ ਵਿਚ ਕੋਈ ਓਪਰਾ ਬੰਦਾ, ਸਾਧ ਫਕੀਰ, ਮੰਗਤਾ ਜਾਂ ਕੋਈ ਫੇਰੀ ਵਾਲਾ ਦਿਸਦਾ ਤਾਂ ਠੀਕਰੀ ਪਹਿਰਾ ਦੇਣ ਵਾਲੇ ਉਸ ਦੀ ਤਲਾਸ਼ੀ ਲੈਂਦੇ। ਸੱਥ ਵਿਚ ਬੈਠੇ ਲੋਕ ਕੋਈ ਮਸ਼ਕੂਕ ਬੰਦਾ ਦੇਖਦਿਆਂ ਹੀ ਉਸ ਤੋਂ ਪੁੱਛ ਗਿੱਛ ਕਰਨ ਦੀ ਘੌਲ ਨਾ ਕਰਦੇ। ਪੰਚਾਇਤ ਪਿੰਡ ਵਿਚ ਇਕ ਜਿਮਨੇਜ਼ੀਅਮ ਬਣਾਉਣ ਲਈ ਹੀਲੇ ਕਰਨ ਲੱਗੀ। ਸਰੂਪ ਸਿੰਘ ਦੇ ਪੋਤੇ ਇਸ਼ਪ੍ਰੀਤ ਲਈ ਰੁਪਏ ਪੈਸੇ ਦੀ ਦਿੱਕਤ ਜਿਉਂ ਦੀ ਤਿਉਂ ਸੀ। ਇਕ ਦਿਨ ਉਸ ਨੂੰ ਉਸਦੇ ਦਾਦੇ ਸਰੂਪ ਸਿੰਘ ਨੇ ਸਲਾਹ ਦਿੱਤੀ।
4: ਕਿਸੇ ਪਾਸੇ ਹੱਥ ਨਹੀਂ ਪੈਂਦਾ ਪੁੱਤਰ, ਤੂੰ ਸਾਲ ਖਰਾਬ ਕਾਹਨੂੰ ਕਰਨਾ? ਇਸ ਕਾਲਜ ਚ ਦਾਖਲਾ ਲੈ ਲੈ, ਚੱਲ ਕੁਛ ਨਾ, 4 ਗੱਲਾਂ ਸਿੱਖੇਗਾ ਹੀ। ਹੁਣ ਕੀ ਕਰੀਏ ਪੁੱਤਰ, ਰੱਬ ਜੋ ਕਰਦਾ ਚੰਗਾ ਹੀ ਕਰਦਾ।
5: ਹੁਣ ਹੋਰ ਕੀ ਕਰ ਸਕਦੇ ਸੀ? ਤੂੰ ਹੁਣ ਹੋਰ ਰੋ ਕੇ ਆਪਣੇ ਦੀਦੇ ਨਾ ਗਾੜ ਲਵੀ।
6: ਜੇ ਮੇਰੀ ਆਪਣੀ ਰਣੀ ਚਣੀ ਬਚੀ ਰਹਿੰਦੀ ਤਾਂ ਚਾਹ ਤੇ ਨਾ ਵੇਖਣੇ ਪੈਂਦੇ ਮੇਰੇ ਪੁੱਤ ਨੂੰ। ਮੇਰੇ ਇਧਰਲੇ ਉਧਰਲੇ ਗਹਿਣਿਆਂ ਨੇ ਕਨੇਡਾ ਪਹੁੰਚਦਾ ਤਾਂ ਕਰ ਹੀ ਦੇਣਾ ਸੀ।
4: ਤੇਰੇ ਉੱਠੇ ਬਗੈਰ ਨਹੀਂ ਸਰਨਾ ਸਰਦਾਰ ਕਰਮਪ੍ਰੀਤ ਸਿੰਘ। ਆਲੂ ਵਾਲਾ ਵਰਾ ਵੀ ਉਦਾਂ ਲੱਗਿਆ ਹੋਇਆ, ਉਹ ਦੂਜੇ ਪਾਸੇ ਸ਼ਿੰਗਾ ਵੀ ਉਦਾਂ ਹੀ ਪਈਆਂ ਨੇ। ਇਹ ਲੰਘੇ ਸਿਆਲ ਵੀ ਘਰਦਿਆਂ ਨੇ ਜਦੋਂ ਨਹੀਂ ਰਹੀਆਂ ਸੀ ਤਾਂ ਤੇ ਵੀ ਕਿੱਦਾਂ ਉਦੋਂ ਸਾਰਾ ਸਾਲ ਰਸੋਈ ਗੈਸ ਨਾਲ ਹੀ ਰੋਟੀ ਟੁੱਕ ਕਰਦੇ ਆ। ਫਸਲ ਮਰ ਨੂੰ ਬਚਾਉਣ ਲਈ ਸਾਹਮਣੇ ਛਾਲ ਕਰੀ ਖੜੇ ਦਰਖਤ ਉਹਨਾਂ ਨੇ ਛਾਂ ਕੇ ਡੋਜੇ ਕੀਤੇ ਹੋਏ ਆ। ਉਹਨਾਂ ਦਰਖਤਾਂ ਦਾ ਛਾਂ ਦਹੀ ਨੇ ਕਿਸੇ ਬਹੁਤ ਜ਼ਰੂਰੀ ਮੌਕੇ ਬਾਲਣ ਲਈ ਸੰਭਾਲਿਆ ਹੋਇਆ। ਗੈਸ ਦੀ ਸਪਲਾਈ ਨਾ
5: ਤੋੜ ਚ ਪਏ ਆਲੂਆਂ ਦੁਆਲੇ ਗੇੜੇ ਜੇ ਤੋਂ ਫੱਟਣ ਡਿਆ। ਮੈਂ ਦੇਖਦੀ ਇਹਦੇ ਮਗਰ ਜਾ ਕੇ ਇੱਕ ਤਾਂ ਚੰਗਾ ਹੇਠ ਦੱਬਿਆ ਹੋਇਆ ਮਾਲ ਤਾਂ ਨਹੀਂ ਪੱਟਣ ਲੱਗਿਆ।
4: ਥਾਵਾਂ ਦਿਵਾਣਾ ਤਾਂ ਪੱਕਾ ਮਿਲ ਗਿਆ। ਉਹ ਮੋਟਰ ਵਾਲੇ ਅੰਦਰੋਂ ਕੋਈ ਰੰਬਾ ਰੰਬਾ ਲੱਭ ਕੇ ਲਿਆਉਣਾ।
5: ਕਿੱਧਰ ਰੋਬਾ ਫੜੀ ਮੋੜ ਆਇਆ ਇਹ ਨਾ ਟਲਿਆ ਪੁਰਾਣੇ ਚਾਲਿਆਂ ਤੋਂ। ਇੰਨੇ ਮਹੀਨਿਆਂ ਤੋਂ ਨਸ਼ਿਆਂ ਤੋਂ ਬਚਿਆ ਕਰਮਾ ਫੇਰ ਗਰਕਣ ਲੱਗਿਆ। ਕੋਈ ਨਾ ਧਰਤੀ ਪੁੱਟ ਕੇ ਕੋਈ ਪੁੜੀ ਕੱਢੇ ਸਹੀ ਇਹਨੂੰ ਮੈਂ ਆਪਣੇ ਹੱਥੀ ਪਿਲਾਉਂਗੀ। ਤੂੰ ਉੱਥੇ ਖੜ ਕੇ ਵਿਵਤਾ ਬਣਾਈ ਜਾ ਉਹ ਤਾਂ ਪੋਤੇ ਜੀ ਫੜ ਹੀ ਆ ਗਿਆ। ਦੱਸ ਇਹ ਆਪਣੀ ਚੋਰੋ ਨੂੰ ਵੀ ਸਵਾਦ ਦਿਖਾਊਗਾ ਹੋਰ ਪੋਟਲੀ ਲੈ ਕੇ ਉਹਦੇ ਕੋਲ ਕਰਨ ਕੀ ਗਿਆ ਹੋਊਗਾ। ਦੇਖੋ ਤਾਂ ਸਹੀ ਘਰ ਵਾਲੇ ਨੂੰ ਕਿੰਨੀ ਕੁਸਲਾ ਮਾਰਦਾ ਹੈ।
4: ਹੁਣ ਅੱਖਾਂ ਪੂੰਝ ਲੈ ਸਰਦਾਰਨੀਏ ਤੇਰੇ ਚੋਰੀ ਹੋਏ ਗਹਿਣੇ ਬਰਾਮਦ ਹੋ ਗਏ ਆ। ਲੈ ਸਾਂਭ ਲੈ ਆਪਣੀਆਂ ਵਾਂਗ।
6: ਸੱਚੀ ਤੁਸੀਂ ਕਿਤੇ ਮੇਰੇ ਨਾਲ ਮਖੌਲ ਤਾਂ ਨਹੀਂ ਕਰਦੀ?
4: ਨਾ ਬਈ ਨਿੰਦਰੀਏ ਮਖੌਲ ਕਰਨ ਦੀ ਹਿੰਮਤ ਨਹੀਂ ਰਹੀ। ਫਿਰ ਇਹੋ ਜਿਹਾ ਮਖੌਲ ਕਰਨ ਬਾਰੇ ਤਾਂ ਮੈਂ ਮੂਲੋਂ ਹੀ ਸੋਚ ਵੀ ਨਹੀਂ ਸਕਾਂ। ਤੂੰ ਆਪਣੇ ਗਹਿਣੇ ਗਿਣ ਕੇ ਪੂਰੇ ਕਰ ਓਦਾਂ ਹੀ ਪੂਰੇ ਨਹੀਂ ਹੋਣੇ ਇੱਕ ਵਾਂਗ ਘੱਟ ਹੈ ਉਹ ਤੈਨੂੰ ਮੈਂ ਬਣਵਾ ਦੇਊਂਗਾ ਸਰਦਾਰਨੀਏ।
6: ਇਹ ਮੰਮੀ ਪਯਸ਼ਪ੍ਰੀਤ ਵੀ ਰਮਣੀਤ ਜਾਓ ਡੈਡੀ ਨੂੰ ਸੱਦ ਕੇ ਲਿਆਓ ਆਪਾਂ ਬਚ ਰਹੇ ਹਾਂ।
4: ਡੈਡੀ ਨਾਲ ਦੇ ਕਮਰੇ ਚ ਆ ਬੋਲ ਹੋ ਕੇ ਖੜ ਚੁੱਪੜੀ ਜਾਨੀ ਹੈ ਕੌੜੀ ਵੇੜ ਆਉਂ।
7: ਦੇਖੋ ਬਈ ਜੇ ਕੋਈ ਭੁੱਲਿਆ ਭਟਕਿਆ ਸ਼ਾਮ ਤੱਕ ਘਰ ਮੁੜ ਆਵੇ ਤਾਂ ਭੁੱਲਿਆ ਨਹੀਂ ਹੁੰਦਾ। ਸੱਚੀ ਦੱਸਾਂ ਮੇਰਾ ਦਿਲ ਤਾਂ ਪਹਿਲੇ ਦਿਨੋਂ ਨਹੀਂ ਸੀ ਮੰਨਦਾ ਕਿ ਇਹ ਬਾਹਰਲੇ ਚੋਰਾਂ ਦਾ ਕੰਮ ਹੈ। ਚੋਰ ਆਉਣ ਤੇ ਘਰ ਦੇ ਕੁੱਤੇ ਭੌਂਕਣ ਦੀ ਥਾਂ ਸੁਸਨੇ ਬਣ ਜਾਣ। ਹੈ ਬਈ ਉਹਨਾਂ ਨੂੰ ਸੰਖੀਆਂ ਪਾਤੀਆਂ ਗਈਆਂ ਪਰ ਇੱਕ ਵਾਰ ਤਾਂ ਉਹਨਾਂ ਨੇ ਉਪਰੇ ਬੰਦਿਆਂ ਨੂੰ ਵੱਢਣ ਪੈਣਾ ਹੀ ਸੀ ਨਾ।
5: ਓਏ ਕਾਰੀਗਰ ਜੀ

0: ਨੂੰ ਸ਼ੁਕਰ ਮਨਾਓ ਤੇ ਆਪਣੇ ਪੁੱਤ ਨੂੰ ਥਾਪੀ ਦੇ ਕੇ ਹਿੱਕ ਨਾ ਲਾਓ। ਹਾਲੇ ਵੀ ਕਾਰੀਗਰੀਆਂ ਘੁੱਟਣੋਂ ਨਹੀਂ ਹਟਦੇ।
1: ਡੈਡੀ ਤੁਸੀਂ ਹੀ ਸੰਭਾਲੋ ਇਹ ਸਭ ਕੁਝ, ਮੈਂ ਤੋਂ ਨਹੀਂ ਸੰਭਾਲਿਆ ਜਾਂਦਾ। ਹੁਣ
2: ਸੰਭਾਲਣਾ ਭਲਾ ਹੁਣ ਕਿਉਂ ਹੈ? ਦਿਓ ਪਰਾਂ ਸੁਨਿਆਰੇ ਨੂੰ, ਰਕਮ ਖਰੀਦ ਕਰਕੇ ਮੁੰਡਾ ਕੈਨੇਡਾ ਜਾਣ ਜੋਗਾ ਕਰੋ। ਚਲੋ ਤੁਰੋ ਘੋਟੂ ਸੁਨਿਆਰੇ ਦੇ, ਮੈਂ ਚੱਲਦਾ ਤੁਹਾਡੇ ਨਾਲ।
3: ਘੋਟੂ ਸੁਨਿਆਰ ਦੇ ਕਾਟ ਕਟਈਏ ਨੇ ਇਸ਼ਪ੍ਰੀਤ ਨੂੰ ਕੈਨੇਡਾ ਭੇਜਣ ਲਈ ਲੋੜੀਂਦੀ ਰਕਮ ਵਿਚੋਂ 6 ਲੱਖ ਦੀ ਘਾਟ ਨਾਲ ਬਾਕੀ ਭੁਗਤਾਨ ਤਾਂ ਕਰ ਦਿੱਤਾ, ਪਰ 6 ਲੱਖ ਦਾ ਉਧਾਰ ਨਾ ਕੀਤਾ। ਇਸ ਲਈ ਇਸ਼ਪ੍ਰੀਤ ਦੇ ਹਰ ਮਹੀਨੇ ਦੇ ਖਰਚ ਲਈ ਬੈਂਕ ਦੇ ਖਾਤੇ ਵਿਚ 6 ਲੱਖ ਜਮ੍ਹਾਂ ਦਿਖਾਉਣ ਲਈ ਸਰੂਪ ਸਿੰਘ ਦੇ ਪਰਿਵਾਰ ਨੂੰ ਕੋਈ ਹੋਰ ਜੁਗਾੜ ਕਰਨਾ ਪੈਣਾ ਸੀ।
4: ਇਸ਼ਪ੍ਰੀਤ ਪੁੱਤਰ, ਪੈਕਿੰਗ ਸ਼ੈਕਿੰਗ ਹੋ ਗਈ ਕਿ ਰਹਿੰਦੀ ਅਜੇ?
2: ਜੀ ਹੋਈ ਜਾਂਦੀ ਹੈ ਜੀ।
4: ਅਜੇ ਇਸ ਮਾਮਲੇ ਚ ਗੱਲ ਦੱਸਾਂ ਤੈਨੂੰ?
2: ਜੀ ਜੀ ਦੱਸੋ ਦਾਦੂ।
4: ਇਹ ਜਿਹੜੇ ਤੇਰੇ ਇੱਥੋਂ ਦੇ ਕੱਪੜੇ ਆ ਨਾ, ਉੱਥੇ ਜਾ ਕੇ ਬਹੁਤੇ ਚੱਲਣੇ ਨੀ, ਉਹ ਚੰਗੇ ਨਹੀਂ ਲੱਗਣੇ। ਮੇਰੀ ਮੰਨੇ ਤਾਂ 2-4 ਜੈਕਟਾਂ ਰੱਖ ਲੈ, ਬਾਕੀ ਸਾਰਾ ਕੱਪੜਾ ਇੱਥੇ ਰਹਿਣ ਦੇ। ਤੇ ਪੈਚੀਆਂ ਚ ਕਿਤਾਬਾਂ ਰੱਖੋ ਪੁੱਤਰ ਜੀ, ਇਹ ਕਿਤਾਬਾਂ ਉੱਥੇ ਨੇ ਲੱਭਣੀਆਂ। ਅੱਛਾ ਗੱਲ ਹੋਰ, ਰਾਜ ਤੈਨੂੰ ਆਪਣੇ ਨਾਨਕੇ ਪਿੰਡ ਬੜੀ ਕੁੜਾਣੀ ਲੈ ਕੇ ਜਾਣਾ, ਉੱਥੇ ਜਾਣ ਲਈ ਤੂੰ ਨਾ ਨੀ ਕਰਨੀ ਬਿਲਕੁਲ।
0: ਮੈਂ ਕਿਹਾ ਦੱਸ ਤਾਂ ਸਹੀ, ਬੜੀ ਕਢਾਣੀ ਕੌਣ ਹੈਗੇ ਜੀ ਤੇਰੇ ਨਾਨਕਿਆਂ ਚੋਂ? ਉਜੜੇ ਘਰ ਚ ਉੱਥੇ ਕਿਹਨੂੰ ਮਿਲਾਓਗੇ ਮੁੰਡੇ ਨਾਲ?
4: ਓ ਜੀਤਾ ਰਾਣੀ ਹੈ, ਜੇ ਨਾਨਕਿਆਂ ਚੋਂ ਕੋਈ ਨੀ ਬਚਿਆ, ਨਾਨਕੇ ਤਾਂ ਉੱਥੇ ਹੀ ਆ। ਬੜੀ ਕਢਾਣੀ ਤਾਂ ਨਹੀਂ ਉਜੜ ਗਈ, ਆਪਾਂ ਉੱਥੇ ਜਾ ਕੇ ਕੰਮ ਕਰਨਾ।
2: ਠੀਕ ਹੈ ਦਾਦੂ, ਤੁਸੀਂ ਇੱਥੇ ਕਰਨ ਵਾਲਾ ਕੋਈ ਹੋਰ ਕੰਮ ਸੋਚ ਲਓ ਤੇ ਜਾਣ ਲਈ ਤਿਆਰ ਹੋ ਜਾਓ। ਮੈਂ ਤਾਂ ਤੱਕ ਸਕੂਟਰ ਤੇ ਕੱਪੜਾ ਮਾਰ ਲੈਣਾ, ਆਖਰ ਨੂੰ ਦਾਦੂ ਦੇ ਨਾਨਕੇ ਜਾਣਾ ਹੈ।
4: ਚੱਲ ਵੇਸ਼ਪੀਰ ਸਿਆ, ਕਰ ਸਕੂਟਰ ਸਟਾਰਟ।
2: ਦਾਦੂ ਆਪਾਂ ਖੰਨੇ ਚ ਦਾਖਲ ਹੋ ਗਏ ਆ, ਦੱਸੋ ਇੱਥੇ ਆਪਾਂ ਕਿਹੜਾ ਕੰਮ ਕਰਨਾ? ਪਹਿਲਾਂ
4: ਪੁੱਤਰ ਮਠਿਆਈ ਦੀ ਕਿਸੇ ਚੰਗੀ ਜੀ ਦੁਕਾਨ ਦੇ ਨੇੜੇ ਜਾ ਕੇ ਸਕੂਟਰ ਰੋਕੀ, ਆਪਾਂ ਇੱਕ ਡੱਬਾ ਲੱਡੂਆਂ ਦਾ ਲੈਣਾ। ਨਾਲੇ ਐ ਕਰ, 2 ਕੱਪ ਦੁੱਧ ਪੱਤੀ ਦਾ ਆਰਡਰ ਦੇ ਕੇ ਭੀੜ ਤੋਂ ਹਟਵੀਆਂ ਜੀਆਂ 2 ਕੁਰਸੀਆਂ ਲੱਭ, ਇੱਕ ਆਪਣੇ ਲਈ ਇੱਕ ਮੇਰੇ ਲਈ। ਮੈਂ ਜਿਹੜਾ ਬਾਥਰੂਮ ਜਾ ਕੇ ਆ।
2: ਦਾਦੂ ਇੱਧਰ ਇੱਧਰ ਆ ਜਾਓ।
4: ਆ ਗਿਆ ਪੁੱਤਰ, ਤੈਨੂੰ ਲੱਭ ਰਿਹਾ ਸੀ। ਦੇਖ ਬੇਟਾ, ਮੈਂ ਗੱਲਾਂ ਧਿਆਨ ਨਾਲ ਸੁਣੇ, ਮੈਂ ਕੁਝ ਐਸੀਆਂ ਗੱਲਾਂ ਦੱਸਣੀਆਂ ਤੈਨੂੰ ਜਿਹੜੀਆਂ ਉੱਥੇ ਜਾ ਕੇ ਤੈਨੂੰ ਪੈਰ ਪੈਰ ਤੇ ਕੰਮ ਆਉਣਗੀਆਂ। ਠੀਕ ਹੈ?
2: ਠੀਕ ਹੈ।
4: ਦੇਖ ਪੁੱਤਰ, ਜੇ ਮੇਰਾ ਮਾਮਾ ਦਰਸ਼ਨ ਸਿੰਘ ਕੁਡਾਣੀ ਜਿੰਦਾ ਹੁੰਦਾ ਨਾ, ਤਾਂ ਆਪਾਂ ਲੱਡੂਆਂ ਦੇ 2 ਡੱਬੇ ਲੈਣੇ ਸੀ। ਮੇਰੇ ਮਾਮੇ ਦਾ ਇੱਕ ਪੁੱਤਰ ਜੋਰਾ, ਜੋ ਮੈਂ ਤਾਂ 5-7 ਸਾਲ ਵੱਡਾ ਸੀ, ਵਿਆਹ ਵਰਿਆ ਸੀ, ਸ਼ਰਾਬ ਪੀਣ ਦਾ ਆਦੀ ਸੀ। ਪਤਾ ਨੀ ਉਹਨੂੰ ਕੀ ਪਈ ਸੀ, ਬਹੁਤੀ ਬਣਾਉਣੀ ਹੈ। ਏਦਾਂ ਕਰਦੇ ਨੇ ਮਾਮੇ ਦੇ ਗੱਲ ਗੂਠਾ ਦੇ ਕੇ ਉਹਨੂੰ ਪਿੰਡ ਵਾਲੀ ਜ਼ਮੀਨ ਵੇਚਣ ਲਈ ਮਜਬੂਰ ਕਰਤਾ। ਫਿਰ ਉਹਨਾਂ ਨੇ ਮੋਗੇ ਤੋਂ ਅੱਗੇ ਪਹਿਲਾਂ ਨਾਲੋਂ 2 ਗੁਣੀ ਜ਼ਮੀਨ ਖਰੀਦੀ।
2: ਅੱਛਾ ਦਾਦੂ,
4: ਹੁਣ ਅੱਗੇ ਗੱਲ ਸੁਣ ਪੁੱਤਰ। ਉਸ ਜ਼ਮੀਨ ਹੇਠਲਾ ਪਾਣੀ ਚੰਗਾ ਨਹੀਂ ਸੀ, ਜੇ ਉਸ ਪਾਣੀ ਨਾਲ 1 ਵਾਰੀ ਫਸਲ ਸਿੰਜ ਲੈਂਦੇ ਤਾਂ ਉਹ ਫਸਲ ਤਾਂ ਵਧੀਆ ਉੱਗਦੀ, ਪਰ ਅਗਲੀ ਫਸਲ ਨਾ ਜੰਮਦੀ। ਉੱਥੇ ਕੋਈ ਫਸਲ ਚੱਜ ਨਾਲ ਨਾ ਹੋਣ ਦੀ ਵਜ੍ਹਾ ਨਾਲ ਉਹ ਜ਼ਮੀਨ ਕੋਈ ਠੇਕੇ ਤੇ ਲੈਣੀ ਨਾ ਮੰਨੇ। ਅੰਤ ਪਤਾ ਕੀ ਹੋਇਆ, ਉਹ ਜ਼ਮੀਨ ਉਹਨਾਂ ਨੂੰ ਘਾਟਾ ਖਾ ਕੇ ਵੇਚਣੀ ਪਈ। ਫਿਰ ਉਹਨਾਂ ਪੈਸਿਆਂ ਨਾਲ ਪਿੰਡ ਮਕਸੂਦੜੇ ਚ ਪਹਿਲਾਂ ਨਾਲੋਂ ਅੱਧੀ ਤੇ ਉਹ ਵੀ ਉੱਚੀ ਨੀਵੀਂ ਜ਼ਮੀਨ ਖਰੀਦੀ ਗਈ। ਉਸ ਟੱਬਰ ਦਾ ਉਦੋਂ ਦਾ ਹਿੱਲਿਆ ਹੋਇਆ ਜੁਗਾੜ ਮੁੜ ਕੇ ਸੂਤ ਨਹੀਂ ਆਇਆ ਪੁੱਤਰ। ਮਾਮੇ ਦਰਸ਼ਨ ਸਿੰਘ ਨੂੰ ਇਸ ਹੋਕੇ ਨੇ ਲੈ ਲਿਆ, ਜਿਹੜਾ ਸ਼ਰਾਬ ਤਾਂ ਪੀਂਦਾ ਸੀ, ਗੋਲੀਆਂ ਵੀ ਖਾਣ ਲੱਗ ਪਿਆ।
2: ਓ ਹੋ, ਅੱਛਾ ਦਾਦੂ।
4: ਪਰ ਇੱਕ ਦਿਨ ਕਿਸੇ ਵਿਆਹ ਤੇ ਗਿਆ, ਜੋਰਾ ਸ਼ਰਾਬ ਪੀ ਗਿਆ, ਨਸ਼ੇ ਦੀ ਹਾਲਤ ਚ ਉਸਨੇ ਗੋਲੀਆਂ ਦਾ ਫੱਕਾ ਵੀ ਮਾਰ ਲਿਆ। ਰਾਤ ਨੂੰ ਆਪਣੇ ਅੰਦਰੋਂ ਹਵਾੜ ਜੀ ਉੱਠਦੀ ਮਹਿਸੂਸ ਹੋਈ, ਉਹਨੇ ਨੇੜੇ ਪਈ ਆਪਣੀ ਮਾਂ ਨੂੰ ਹਾਕਾ ਮਾਰਿਆ। ਗੋਡੇ ਦੁਖਣ ਦੀ ਵਜ੍ਹਾ ਨਾਲ ਹੌਲੀ ਹੌਲੀ ਤੁਰਦੀ ਮਾਮੀ ਕੁਲਦੀਪ ਕੌਰ ਜੋਰੇ ਦੇ ਮੰਜੇ ਕੋਲ ਪਹੁੰਚੀ ਤਾਂ ਉਹਨੇ ਦੇਖਿਆ ਉਹਦਾ ਪੁੱਤ ਬੇਸੁੱਧ ਹੋਇਆ ਪਿਆ ਸੀ, ਉਹਦੇ ਨੱਕ ਮੂੰਹ ਚੋਂ ਲਹੂ ਨਿਕਲੀ ਜਾਂਦਾ ਸੀ। ਪੁੱਤਰ ਜੀ, ਉਹਦੇ ਦਿਮਾਗ ਦੀ ਨਾੜੀ ਫਟ ਗਈ ਸੀ।
2: ਅੱਛਾ ਜੀ, ਫਿਰ ਤਾਂ ਉਹ ਬਚਿਆ ਨੀ ਹੋਣਾ ਦਾਦੂ।
4: ਆਹੋ, ਉਹਨੇ ਫਿਰ ਕਿੱਥੇ ਬਚਣਾ ਸੀ। ਉਸ ਤੋਂ ਮਗਰੋਂ ਸਿਰ ਖੁਦ ਹੋਇਆ ਉਸਦਾ ਇੱਕੋ ਇੱਕ ਲਾਡਲਾ ਪੁੱਤ ਕਰਨਵੀਰ, ਜਦੋਂ ਕਰਮਸਰ ਕਾਲਜ ਚ ਪੜ੍ਹਦਾ ਸੀ, ਸਮੈਕ ਨਹੀਂ ਪੀਂਦਾ ਸੀ, ਨਸ਼ੇ ਦੇ ਟੀਕੇ ਵੀ ਲਾਉਣ ਲੱਗ ਪਿਆ ਸੀ।
2: ਬਖਸ਼ੋ ਪਰਮਾਤਮਾ, बाकी दी गल स्कूटर पिछे बह के सुनाउंदे जायो दादू, नाले अपनी वाट भी निबड़दी जाओ। चलो
4: ठीक है पुत, जिदा तू कहे। मैनू तां लगदा सी कि स्कूटर चलाउंदा है किते गल सुनना तेरा ध्यान ना भटक जावे।
2: नहीं नहीं दादू, गल मैं कन्ना ना सुननी है, नजर तां मेरी सड़क ते रहू।
4: देख पुत, तैनू लगदा दादा शायद लैक्चर दे रहा, पर गल्लां बड़ियां जरूरी ने। ना चंगा रखण नाल ही बंदा चंगा नहीं हो जांदा। उस मुंडे ने अपने शरीर की कोई भी नाड़ टीके लाने लई परुनणो नहीं छड्डी, सुइयां ला ला सारियां नाड़ां फेलियां सीगियां। मामी कुलदीप कौर तों भी अपने पोते की हालत देखी नहीं जांदी सी, जिस करके वह भी बेचारी एक दिन सुती दी सुती रह गई। करमी दा माड़ा करमी बाथरूम च वड़ के कसूतियां थां ते भी सुइयां लांदा रहा। की दसां पुत्तर, बेबस मां मनमीत कौर लथनी पिट दी पर संभली नूं तरस ना। उसकी बेवा मां उसनूं वर्ज दी हटाउंदी तां उह ते हथ चुकदा। अपनी मां दे गहने गट्टे, मां दे खरीदे थ्रैशर, इंजन, रेहड़ी, दादी दी तेती एक एक करके सब कुछ वेच आया। उन्हें तो घर दियां करेलां तक पट पट के वेच दित्तियां सीगियां। पुत्तर जी, एक दिन अपनी मां दा ट्रंक चक तुरिया तो उसकी मां ने पोती पां फड़ के तरला कीता।
5: मेरे सवार भाग दी आ, एक निशानी तो बची रहन दे।
6: बुढ़िए छड़ दे मेरी लत, लगदा एदा सूत नहीं आना। ठहर जा, लेके जाई अपनी सुहाग निशानी।
2: दादू, करमवीर दा व्याह नहीं हुआ सी?
4: किथे काका, तेरे सामने ही है। पंजाब च तां हुण चंगियां पढ़ियां लिखियां कुड़ियां ते बहुतियां जमीनां वाले मुंडियां दे भी व्याह नहीं हुंदे। इत्थे तां पुत हुण हर पढ़िया ते अनपढ़ बाहरला रिश्ता पालदा, फिर इहो जिहे हुंदिआं नूं कौन दिंदा कुड़ियां। मामे दर्शन सिंह वेले घर दी पड़त बनी हुई सी, उसके गुजरन नाल ही ओह पड़त वी जांदी लगी। गली लग्या नूं सानूं पता ही नहीं लगा कि आपां दा चावा पाल पहुंच गया। लिया सज्जे पासे लंघ चले, चाचे दी साथण माया दे पेकियां दा पिंड मकसूदड़ा।
2: दादू एक गल दसो, जिहड़ी जमीन तुहाडे मामा जी ने मकसूदड़े खरीदी सी उहदा की बणिआ?
4: है कमला, बाप शराबी, पुत नशेई, दादा डिगड़, बकाया सियाड़ किन्ने क बचदे। जिन्नी क नाम मात्र जमीन बची, जोरे दे मरण मगरों मेरी परचाई मनमीत नशेड़ी करणवीर उसकी छोटी भैन मनवीर दे नां चल गई। एक दिन करणवीर भी नशे की वादू खुराक का शिकार होके सदा भी नहीं सौ गया। कुड़ी उसके मामे ने व्याई, छोटी घुटाने लंघ चलिया। आप
2: हूं आप दसो किधर चलिए?
4: पहला आप छेवीं पातशाही की याद च बने, पिंड अंदरले अस्थान से मत्था टेक आईए।

0: ਵਾਹ ਦਾਦੂ ਵਾਹ, ਅੱਜ ਤਾਂ ਤੁਹਾਡੀ ਪ੍ਰੇਰਣਾ ਨਾਲ ਇਤਿਹਾਸਿਕ ਵਸਤਾਂ ਦੇ ਦਰਸ਼ਨ ਕਰ ਲਏ ਮੈਂ।
1: ਤੇਰੇ ਕਰਮਾ ਤੇਰੇ ਗੁਰੂ ਪਿਆਰ ਦਾ ਫਲ ਹੈ ਬੇਟਾ। ਅਜੇ ਤਾਂ ਆਪਾਂ ਰਾਜ ਇਤਿਹਾਸਕ ਸਥਾਨ ਗੁਰਦੁਆਰਾ ਨਿਮਸਰ ਸਾਹਿਬ ਦੇ ਦਰਸ਼ਨ ਵੀ ਕਰਾਂਗੇ। ਉਸ ਤੋਂ ਅੱਗੇ ਹੀ ਸਾਧੂ ਪੱਤੀ ਵਿਚ ਤੇਰੇ ਦਾਦੂ ਦੇ ਨਾਨਕਿਆਂ ਦਾ ਘਰ ਹੈ। ਹੁਣ ਇਸ ਘਰ ਦਾ ਰਾਖਾ ਇਸ ਘਰ ਨੂੰ ਲੱਗਿਆ ਹੋਇਆ ਜੰਦਰਾਈ ਹੈ। ਤੇਰੇ ਪੁੱਤਰ ਤੂੰ ਇਸ ਘਰ ਦਾ ਇਹ ਸਰੂਪ ਆਪਣੇ ਮਨ ਵਿਚ ਤਾਰ ਲੈ। ਇਹ ਅਕਸ ਇਹ ਤਸਵੀਰ ਇਹ ਸਦਾ ਤੇਰੇ ਮਨ ਚ ਹੁੰਦਿਆਂ ਤੇਰੇ ਨਾਲ ਹੀ ਰਹਿਣੀ ਚਾਹੀਦੀ ਹੈ।
0: ਏਦਾਂ ਹੀ ਹੋਊਗਾ ਦਾਦੂ, ਮੈਂ ਇਹ ਤਸਵੀਰ ਆਪਣੇ ਮਨ ਵਿਚੋਂ ਧੁੰਦਲੀ ਕਦੀ ਨਹੀਂ ਹੋਣ ਦਿਆਂਗਾ।
1: ਆਓ ਦੇਖ, ਛੱਤ ਦੀ ਥਾਂ ਇੱਕ ਗਾਰਡਰ ਨਾਲ ਬਣੀਆਂ ਹੋਈਆਂ ਦੋ ਠੂਠੀਆਂ ਅਜੇ ਵੀ ਲਮਕ ਰਹੀਆਂ ਨੇ। ਮੈਨੂੰ ਅੱਜ ਵੀ ਇਸ ਘਰ ਚ ਹੰਡਾਏ ਬਹੁਤ ਸਾਰੇ ਪਲਾਂ ਦੀਆਂ ਯਾਦਾਂ ਸਾਕਾਰ ਹੋਈਆਂ ਦਿਸਦੀਆਂ ਨੇ। ਚਲੇ ਉੱਤਰ ਜੀ, ਤੁਹਾਨੂੰ ਸੋਚਦਾ ਹੋਏਗਾ ਕਿ ਦਾਦੂ ਮੈਨੂੰ ਖੋਲਾ ਬਣਿਆ ਇਹ ਘਰ ਦਿਖਾਉਣ ਲਈ ਕਿਉਂ ਲਿਆ।
0: ਨਹੀਂ ਨਹੀਂ ਦਾਦੂ,
1: ਚੱਲ ਚੜੀਏ ਪੁੱਤਰ, ਮੈਂ ਹੁਣ ਹੋਰ ਨਹੀਂ ਦੇਖ ਸਕਦਾ।
2: ਓਏ ਭਾਣਜਿਆ, ਉਹ ਗੱਲ ਸੁਣ ਓਏ ਭਾਣਜਿਆ, ਅੱਜ ਸੁੱਚੇ ਮੂੰਹ ਹੀ ਮੁੜ ਜਾਣਾ।
1: ਦੇਖ ਇਸ਼ਪ੍ਰੀਤ, ਮਾਮਾ ਦਰਸ਼ਨ ਸਿੰਘ ਦੀ ਆਤਮਾ ਨੇ ਹਾਕ ਮਾਰੀ ਹੈ। ਮੇਰਾ ਮਾਮਾ ਬਿਮਾਰ ਪਿਆ ਵੀ ਮੈਨੂੰ ਉਸ ਦੀ ਖਬਰ ਲੈਣ ਆਏ ਨੂੰ ਚਾਹ ਦੁੱਧ ਪੀਤੇ ਬਗੈਰ ਮੁੜਨ ਨਹੀਂ ਦਿੰਦਾ ਸੀ। ਹੋਰ ਕਿਸੇ ਨੂੰ ਨਹੀਂ ਮਿਲਣਾ ਪੁੱਤਰ, ਮੈਨੂੰ ਆਪਣੇ ਪਿੰਡ ਵੱਲ

0: ਕੈਨੇਡਾ ਬੜਾ ਲੰਮਾ ਚੌੜਾ ਦੇਸ਼ ਹੈ, ਸੁਣਾ ਕੈਨੇਡਾ ਦੀ ਕੋਈ ਗੱਲਬਾਤ ਤੇ ਉਹ ਪਤਾ ਮੈਨੂੰ ਕੀ ਕਿਆ ਛੱਡਦਾ। ਉਹ ਭਾ ਕੀ ਸੁਣਾਵਾ, ਕੈਲਗਰੀ ਪਹਿਲੇ ਦਿਨ ਉਤਰੇ, ਉੱਥੇ 5 ਸਾਲ ਲੰਘਾ ਕੇ ਸਰੀ ਵੈਨਕੂਵਰ ਜਾ ਬੈਠੇ, ਮੁੜ ਕੇ ਹੋਰ ਕਿਸੇ ਪਾਸੇ ਗਏ ਨੀ, ਬਸ ਕੰਮ ਸੋ ਕੰਮ, ਵੇਲ ਹੀ ਨੀ ਲੱਗਾ, ਜ਼ਿੰਦਗੀ ਉੱਥੇ ਲੰਘ ਗਈ। ਕਾਕਾ ਜੀ ਤੁਸੀਂ ਛਿੰਦਾ ਨਹੀਂ ਬਣਨਾ, ਮੇਰੀ ਗੱਲ ਤੇ ਗੌਰ ਕਰਨਾ, ਜ਼ਿੰਦਗੀ ਚ ਘਾਟਾ ਤੈਨੂੰ ਕਿਸੇ ਚੀਜ਼ ਦਾ ਰਹਿਣਾ ਨੀ, ਐਵੇਂ ਖੂਹ ਦਾ ਡੱਡੂ ਨਾ ਬਣਿਆ ਰਹੀ ਤੇ ਆਪਣੇ ਪਿਛੋਕੜ ਨੂੰ ਨਾ ਭੁੱਲੀ ਪੁੱਤਰਾ, ਬਸ ਇਹੀ ਗੱਲ
1: ਜੀ। ਸਰੂਪ ਸਿੰਘ ਵੱਲੋਂ ਥਾਪੀ ਦੇ ਕੇ ਹਵਾਈ ਅੱਡੇ ਦੇ ਅੰਦਰਲੀ ਲਾਈਨ ਵਿਚ ਖੜਨ ਲਈ ਤੋਰੇ ਹੋਏ ਇਸ਼ਕ ਪ੍ਰੀਤ ਨੇ ਹਿੱਕ ਭਰ ਕੇ ਸਾਹ ਲਿਆ, ਫਿਰ ਉਸਨੇ ਅੱਖਾਂ ਭਰੀ ਖੜੀ ਆਪਣੀ ਮਾਂ ਵੱਲ ਵੇਖ ਕੇ ਦੋਵੇਂ ਹੱਥ ਹਿਲਾਏ। ਵਰਿੰਦਰ ਕੌਰ ਵੀ ਕਿੰਨਾ ਹੀ ਚਿਰ ਤੁਰੇ ਜਾਂਦੇ ਆਪਣੇ ਪੁੱਤਰ ਦੀ ਪਿੱਠ ਵੱਲ ਵੇਖਦੀ ਰਹੀ।
2: ਹਾਂਜੀ ਰਾਮ ਜੀ, ਫਿਰ ਕੱਲ ਦਾ ਕੀ ਪ੍ਰੋਗਰਾਮ ਆ?
3: ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਨਰਮੇ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
3: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਸਾਉਣੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਬਾਬਤ ਡਾਕਟਰ ਨਰਿੰਦਰਪਾਲ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਹਾਲੇ ਰਲਮਾ ਮਿਲਮਾ ਬਣਿਆ ਹੋਇਆ
2: ਹੈ ਜੀ।
3: ਆਪਾਂ ਚੱਲੀਏ ਜੀ, ਜੈ ਹਿੰਦ।
4: ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਹਾਨੂੰ ਇੱਕ ਵਾਰ ਫਿਰ ਯਾਦ ਕਰਵਾ ਦਈਏ ਕਿ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਗਰੀਬ ਕਲਿਆਣ। ਹੁਣ ਤੋਂ ਕੁਝ ਪਲਾਂ ਵਿਚ ਯਾਨੀ 7 ਵਜੇ ਸੁਣੋਗੇ ਪੰਜਾਬੀ ਖ਼ਬਰਾਂ।

ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ

ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਉਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕਹਾ ਪ੍ਰਸ਼ਾਦੀ ਦੇਵ ਹਾਜ਼ਰ ਹੈ, ਡਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਦਇਆ ਕਪਾਸ ਤੋਖ ਤੂਤ ਜਦ ਗੰਢੀ ਸਤ ਵਟ ਇਹ ਜਨੇ ਜੀ ਕਾਹੀ ਤਾਂ ਪਾਂਡੇ ਕਤ ਨਾ ਟੁੱਟੈ ਨਾ ਮਨ ਲੱਗੇ ਨਾ ਜਲਨ ਜਾਏ ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜੂ ਲਾਇਆ ਮੈਂ ਚੌਕੇ ਪਾਇਆ ਸਿੱਖਾ ਤਨ ਚੜਾਈਆ ਗੁਰੂ ਬ੍ਰਾਹਮਣ ਥਿਆ ਉਹ ਮੂਆ ਚੜ ਪਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾ

ਪੈਂਦਾ ਜਾਏ ਸੀ ਪੈਂਦਾ ਜਾਏ ਸੀ ਕੋਈ ਗੰਗਾ ਕੀ ਨਦੀ ਬਿਲ ਬਪਾਤ ਕਰ ਹਰ ਹਰ ਪੀਤੇ ਨਾਮ ਲਾ ਕੇ ਪਪ

ਸੰਤਨ ਕਦੇ ਰਘੂਰ ਨਾ ਕੁੜ ਰਿਹਾ ਭਰਪੂਰ ਮੱਥੇ ਟਿੱਕਾ ਤੇ ਪ੍ਰਤੀਕਾ ਖਾਈ ਹੱਥ ਸੂਰਜ ਪਸਾਈ ਨੀਰ ਪਤਰਤਾ ਹੋਏ ਪ੍ਰਾਮਲੇ ਤਲੇ ਪੂਜੇ ਪ੍ਰਾਣ ਆਖਿਆ ਕਰ ਕੁੱਠਾ ਪੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੀ ਤੂੰ ਕੱਕ ਦੀ ਕਾਰ ਉਪਰਾ ਬੈਠੇ ਕੁੜ ਯਾਰ ਮੱਤ ਪਿੱਟੇ ਮਨ ਪਿੱਟੇ ਹੁਣ ਸਾਡਾ ਪਿੱਟੇ ਤਨ ਪਿੱਟੇ ਫਿਰ ਕਰੇ ਮਰ ਜੁਟੀ ਚੁਲੀ ਪ੍ਰੇਮ ਕੋਹ ਨਾਲ ਸੁੱਤ ਤਿਆਈਏ ਸੁੱਚ ਹੋਵੇ ਤਾਂ

ਹੋਲੀ ਚਿੱਤੇਂਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਂਦਾ ਵਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਭਿਖਣਾ ਪਾਏਂਦਾ ਦਰ ਮੰਗਣ

ਜੇ ਮਹਾਕਾ ਕਰਮ ਹੈ ਕਰਮੇ ਪਤਰੀ ਦੇ ਅੱਗੇ ਮੈਂ ਸਿਆਣੀ ਪਤਰੀ ਚੋਰ ਕਰੇ ਵੱਡੀ ਹੱਥ ਡਾਲ ਕੇ ਮੁਸੱਪੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੀ ਘਾਲੇ ਦੇ।

ਪੌੜੀ ਤੁਰੇ ਪਲਾਣੇ ਪੌਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਲ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਹਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਜਿੱਥੇ ਜਾਏ

0: ਜੇਕਰ ਸੁਤਕ ਮਾਇਆ ਸਾਤੇ ਸੁਤਕ ਹੋਏ ਗੋਹਿਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਦਣਾ ਕੋਏ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਸੁਤ ਕਿਉਂ ਕਰ ਰੱਖੀ ਹੈ ਸੁਤ ਪਵਿਰ ਸੋਏ ਨਾਨਕ ਸੁਤਕੇ ਨਾ ਉਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ
1: ਮਨ ਕਾ ਸੁਤ ਗਲੋਬ ਹੈ ਜਿਹਾ ਸੁਤ ਕੂੜ ਅੱਖੀ ਸੁਤ ਵੇਖਣਾ ਪਰ ਤਿਆ ਪਰ ਤਨ ਰੂਪ

ਸੱਚੇ ਅੱਗੇ ਰੱਖਣ ਕੋ ਨਾ ਪਿੱਟੋ ਜਾਏ, ਸੱਚਾ ਹੋ ਕੇ ਜੇਵਿਆ ਲੱਗਾ ਪਣਸਲੋ, ਉਹ ਹੱਥੀ ਜਾਏ ਸੱਟਿਆ ਕਿਸੇ ਲੱਗਾ ਗੋ। ਪਾਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪਿਤ, ਪਾਪੀ ਸਿਉ ਤਨ ਗੱਡਿਆ ਸੁੱਕਾ ਪਾਈਆ ਤਿਤ, ਜਿਤ ਮੁੱਖ ਨਾਮ ਨਾ ਊਚ ਰਹਿ ਬਣਦਾ ਵਸਖਾਏ, ਨਾਨਕੇ ਵੇ ਜਾਣੀਏ ਜਿਤ ਮੁੱਖ ਸੁੱਕਾ ਪਾਏ।

ਸੱਚਾ ਸੋਏ ਜਿਤ ਮੁਖ ਸਤਲਾਈਏ ਪਾਗਾ ਰਤੀ ਚਾਰ ਨਾਨਕ ਤੇ ਮੁਖ ਜਿਲੇ ਜਿਸ ਸੱਚੇ ਦਰਬਾਰ ਪੁਰ ਸਭੂ ਅੱਗੇ ਆਪਣਾ।

0: ਨਾਨਕ ਫਿੱਕੇ ਬੋਲਿਆ ਤਲਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦੁਰਗੇ ਸੱਟੀਏ ਮੁਸੱਕਾ ਫਿੱਕੇ ਪਾਏ, ਫਿੱਕਾ ਮੂਰਖਾ ਖੀਏ ਪਾਣਾ ਲਏ ਸਜਾਏ ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਲ ਬਾਹਰ ਦੁਨੀਆ ਅੰਦਰ ਪੈਲ, ਹਰ ਸਾਡੀ ਜੇ ਨਾਵੇ ਤਰੇ ਨਾਹੀ ਮੈਲ, ਜਿਨ ਪੜ ਅੰਦਰ ਬਾਹਰ ਗੁਜ਼ਰਤੇ ਭਲੇ ਸੰਸਾਰ, ਤਿੰਨੇ ਹੋਣ ਲੱਗਾ ਰੰਗ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਏ, ਦਰਬਾਰ ਉੱਪਰ ਖਰਚ ਮਗਾਂ ਜਬੇ ਦੇ ਤਨਖਾਹ, ਦੀਵਾਨੇ ਕੋ ਕਲਮੇ ਕਾ ਹਮਾ ਤੁਮਾ ਮੇਲ, ਡਰ ਲੈ ਲੇਖਾ ਪੀੜ ਛੁੱਟੇ
1: ਨਾਨਕ ਜੋ ਫੇਰ ਕੋਰੀ ਆਪੇ ਹਿੱਕ ਨਾ।